ਜਿਨ੍ਹਾਂ ਨਾਮ ਦਾ ਪਿਆ ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ

ਖਾਲਸੇ ਦੀਨੋ ਨਾਮ ਦਾਨ ਸਿੱਖੀ ਦਾਨ ਗੁਰਮਤਿ ਦਾਨ ਵਧ ਵਿਵੇਕ ਰਾਤ ਰਛਾ ਦਾਨ ਖਾਲਸੇ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾ ਸਹਿਨ ਜੁਗਤ ਤਖਤ ਸਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਕੇ ਸਿੱਧਤਾ ਕੀ ਸੂਰਤ ਹੋ ਕੇ ਸ਼ੁੱਧਤਾ ਕੀ ਸਾਨ ਹੋ ਜੋਬਨ ਕੀ ਜਾਲ ਹੋ ਕੇ ਕਾਲ ਹੂੰ ਕੇ ਕਾਲ ਹੋ

ਸਰਬਤ ਮਾਈ ਭਾਈ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਹਰ ਜਸ ਦੁਆਰਾ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ

ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦਾ ਸਵਾਲ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਦੁਨੀਆਂ ਦੇ ਅੰਦਰ ਸਭ ਤੋਂ ਵੱਧ ਪਿਆਰਾ ਕੀ ਹੈ? ਇਸੇ ਪ੍ਰਕਾਰ ਜਿਹੜੇ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਕਿਲਵਿਖ ਬੱਜਰ ਪਾਪ ਨੇ, ਉਹਨਾਂ ਤੋਂ ਛੁਟਕਾਰਾ ਕਿਵੇਂ ਹੋਵੇ ਅਤੇ ਵਾਹਿਗੁਰੂ ਜੀ ਦੇ ਸਾਡੇ ਤਾਈਂ ਦੀਦਾਰ ਕਿਵੇਂ ਹੋਣ, ਕਿਰਪਾਲਤਾ ਕਰਕੇ ਦੱਸਣਾ ਕਰੋ ਜੀ। ਤਾਂ ਸੱਚੇ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਾਰੰਗ ਰਾਗ ਦੇ ਅੰਦਰ ਪਾਵਨ ਉਪਦੇਸ਼

0: ਮੇਰੇ ਭਾਈ, ਹੇ ਜਗਿਆਸੂ ਜਨੋ, ਹੇ ਮੇਰੇ ਪਿਆਰੇ, ਹਰ ਕਾ ਨਾਮ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਹੈ ਨਾ, ਅਤ ਮੀਠਾ, ਅਤਿਅੰਤ ਮਿੱਠਾ ਹੈ। ਜਿਸ ਦੇ ਮਿੱਠੇ ਰਸ ਦੇ ਸਤਰਸ਼ ਦੁਨੀਆਂ ਦਾ ਕੋਈ ਮਿੱਠਾ ਰਸ, ਕੋਈ ਸਲੂਣਾ ਰਸ, ਕੋਈ ਮਿਠਾਸ ਪੁੱਜਦੀ ਹੀ ਨਹੀਂ। ਸਭ ਤੋਂ ਮਿੱਠਾ, ਔਰ ਮਿੱਠਾ ਦਾ ਅਰਥ ਹੁੰਦਾ ਪਿਆਰਾ, ਸਭ ਤੋਂ ਪਿਆਰਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੀ ਹੈ। ਇਸ ਪ੍ਰਕਾਰ
1: ਮਨ ਮੇਰੇ ਹਰ ਕਾ ਨਾਮ ਅਤਿ ਮੀਠਾ।
0: ਇਸ ਕਰਕੇ ਭਾਈ ਆਪਣੇ ਮਨ ਨੂੰ ਸਿੱਖਿਆ ਦਿੰਦੇ ਰਿਹਾ ਕਰੋ, ਹੇ ਮੇਰਿਆ ਮਨਾ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਹੀ ਅਤਿਅੰਤ ਮਿੱਠਾ ਹੈ। ਸਭੇ ਵਸਤੂ ਕੌੜੀਆਂ ਸੱਚੇ ਨਾਉ ਮੀਠਾ। ਬਾਕੀ ਦੀਆਂ ਸਾਰੀਆਂ ਜਿਹੜੀਆਂ ਵਸਤੂਆਂ ਨੇ ਇੱਕ ਦਿਨ ਬੇਰਸੀ ਵਾਲੀਆਂ, ਬੇਸਵਾਦੀਆਂ ਹੋ ਜਾਂਦੀਆਂ ਨੇ। ਪਰ ਤੱਕ ਵੀ ਮਿੱਠੇ ਭੋਜਨਾਂ ਨੂੰ ਕੋਈ ਮਨੁੱਖ ਥੋੜ੍ਹੇ ਦਿਨ ਖਾ ਲਵੇ ਨਾ, ਫਿਰ ਮਿੱਠਾ ਖਾਣ ਨੂੰ ਚਿੱਤ ਨਹੀਂ ਕਰਦਾ, ਫਿਰ ਸਲੂਣਾ ਖਾਣ ਨੂੰ ਚਿੱਤ ਕਰਦਾ। ਇਸ ਪ੍ਰਕਾਰ ਦੁਨਿਆਵੀ ਮਿੱਠੇ ਤੋਂ ਮੂੰਹ ਮੁੜ ਜਾਂਦਾ, ਉਹ ਫਿੱਕਾ ਹੋ ਜਾਂਦਾ, ਬੇਰਸੀ ਵਾਲਾ ਹੋ ਜਾਂਦਾ। ਜਿਨ੍ਹਾਂ ਦੇ ਨਾਲ ਦੁਨੀਆਂ ਦੇ ਨਾਲ ਬਹੁਤ ਮਿਠਾਸ, ਬਹੁਤ ਰਸ ਬਣਿਆ ਹੋਵੇ, ਬੜਾ ਮੋਹ ਬਣਿਆ ਹੋਵੇ, ਉਹਨਾਂ ਦੇ ਨਾਲ ਵੀ ਬੇਰਸੀ ਹੋ ਜਾਂਦੀ ਹੈ, ਫਿੱਕਾਪਨ ਆ ਜਾਂਦਾ, ਕੜਵਾਹਟ ਆ ਜਾਂਦੀ ਹੈ ਰਿਸ਼ਤਿਆਂ ਦੇ ਵਿੱਚ, ਨਾਤਿਆਂ ਦੇ ਵਿੱਚ। ਅਤੇ ਜਿਨ੍ਹਾਂ ਪਦਾਰਥਾਂ ਨੂੰ ਖਾਣ ਵਿੱਚ ਜੀਵ ਬਹੁਤਾ ਰਸੀਆ ਹੋ ਰਹਿੰਦਾ ਨਾ,

0: ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ।
1: ਕੋਟ ਕੋਟ ਅੰਤਰ ਕੇ ਪਾਪ ਬਿਨਾਸਨ।
0: ਭਾਈ ਇਸ ਨਾਮ ਦੀ ਵਡਿਆਈ ਹੋਰ ਸਰਵਣ ਕਰਨਾ ਕਰੋ। ਕਰੋੜਾਂ ਹੀ ਜਨਮਾਂ ਦੇ ਕੋਟ ਅੰਤਰ, ਕਰੋੜਾਂ ਕਰੋੜਾਂ ਕੀਤੇ ਹੋਏ ਪਾਪ ਜਿਹੜੇ ਵਾਹਿਗੁਰੂ ਜੀ ਦੇ ਨਾਲ ਅੰਤਰਾ ਪਾ ਦੇਣ ਵਾਲੇ ਨੇ, ਭੇਦ ਪਾ ਦੇਣ ਵਾਲੇ ਨੇ, ਫਰਕ ਪਾ ਦੇਣ ਵਾਲੇ ਨੇ, ਵਿੱਥ ਪਾ ਦੇਣ ਵਾਲੇ ਨੇ, ਪਾਪ ਬਿਨਾਸਨ। ਇਹਨਾਂ ਕਰੋੜਾਂ ਜਨਮ

0: ਸਾਹਿਬ ਜੀ ਦਾ, ਸੱਚੇ ਨਿਰੰਕਾਰ ਜੀ ਦਾ ਅੰਮ੍ਰਿਤ ਨਾਮ ਜਿਨ੍ਹਾਂ ਨੂੰ ਜਪਣਾ ਭਾਇਆ ਹੈ, ਚੰਗਾ ਲੱਗਾ ਹੈ, ਪਿਆਰਾ ਲੱਗਾ ਹੈ, ਮਿੱਠਾ ਲੱਗਾ ਹੈ, ਜਿਨ੍ਹਾਂ ਨੇ ਹਰ ਵੇਲੇ ਜਪਿਆ ਹੈ ਸਤਨਾਮ ਸ੍ਰੀ ਵਾਹਿਗੁਰੂ, ਤੇ ਨਾਮ ਜਪਣਾ ਹੀ ਜਿਨ੍ਹਾਂ ਨੂੰ ਪਾਇਆ ਹੈ ਨਾ ਭਾਈ, ਕਰੋੜਾਂ ਜਨਮਾਂ ਦੇ ਕਰੋੜਾਂ ਕਰੋੜਾਂ ਪਾਪ ਜਿਹੜੇ ਕਿਲਿਆਂ ਵਾਂਗੂ ਉਸਰੇ ਹੋਏ ਸਨ, ਉਹਨਾਂ ਸਾਰਿਆਂ ਦਾ ਨਾਸ ਹੋ ਗਿਆ ਹੈ।
1: ਹਰ ਬਿਨ ਅਵਰ ਨਾ ਸੂਝਾ ਦੂਜਾ,
0: ਭਾਈ ਉਹਨਾਂ ਨੂੰ ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਿਨਾਂ ਸ੍ਰਿਸ਼ਟੀ ਦਾ ਕਰਤਾ ਭਰਤਾ ਤੇ ਹਰਤਾ, ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ ਤੇ ਨਾਸ ਕਰਨ ਵਾਲਾ ਹੋਰ ਕੋਈ ਦੂਜਾ ਨਹੀਂ ਸੁੱਝਦਾ। ਹਰ ਬਿਨ ਅਵਰ ਨਾ ਸੂਝੈ ਦੂਜਾ, ਸਰਬਤ ਸਥਾਨਾਂ ਤੇ ਅਥਵਾ ਅਵਰ ਦੂਜੇ ਕਿਸੇ ਸਥਾਨ ਤੇ ਕੋਈ ਦੂਜਾ ਨਹੀਂ ਤਿੰਨਾਂ ਨੂੰ ਸੁੱਝਦਾ। ਸਰਬਤ ਸਥਾਨਾਂ ਤੇ ਵਾਹਿਗੁਰੂ ਜੀ ਹੀ ਨਿਗਾਹ ਪੈਂਦੇ ਨੇ ਤੇ ਸਾਰਿਆਂ ਦੇ ਪ੍ਰਤਪਾਲਕ ਸੁੱਖਾਂ ਦੇ ਦਾਤਾ ਵੀ ਵਾਹਿਗੁਰੂ ਜੀ ਨੂੰ ਹੀ ਜਾਣਦੇ।

0: ਜਪੰਦੜੋ ਹਰ ਨਾਮ। ਐਸੇ ਸੀਤਲ ਨਾਮ ਨੂੰ ਜਪ ਕਰਕੇ ਹਿਰਦੇ ਦੇ ਅੰਦਰ ਨਾਮ ਦੀ ਠੰਡਕ ਆਈ ਹੈ, ਸ਼ਾਂਤੀ ਆਈ ਹੈ ਜੀਓ।
1: ਪੰਡਿਤ ਪੜ ਪੜ ਮੋਨੀ ਸਭ ਥਾਕੇ।
0: ਮਹਾਰਾਜ ਜਿਹੜੇ ਪੰਡਿਤ ਜਨ ਚਾਰ ਵੇਦਾਂ ਦੇ ਪਾਠੀ ਨੇ, 18 ਪੁਰਾਣਾਂ ਦੇ, 27 ਸਿਮਰਤੀਆਂ ਦੇ, 6 ਸ਼ਾਸਤਰਾਂ ਦੇ ਗਿਆਤਾ ਨੇ, ਕੀ ਐਸਾ

ਨੀਦਾ ਤੇ ਪਾਰਾ ਚੜ ਗਿਆ, ਮੱਥੇ ਤੇ ਵੱਟ ਪੈ ਗਏ, ਅੱਖਾਂ ਲਾਲ ਹੋ ਗਈਆਂ, ਮੂੰਹੋਂ ਤੇ ਨਾ ਬੋਲੇ ਪਰ ਅੱਖਾਂ ਕੱਢ ਕੇ ਸਿੱਖ ਵੱਲ ਨੂੰ ਵੇਖੇ ਕਿ ਸਤਿਗੁਰੂ ਜੀ ਨੇ ਤੇ ਬਚਨ ਕੀਤਾ ਸੀ ਮਾਲ ਪੂੜੇ ਛਕਾਉਣੇ ਆ, ਸਤਿਗੁਰੂ ਜੀ ਨੇ ਤੇ ਬਚਨ ਕੀਤਾ ਸੀ ਖੀਰ ਪੂੜੇ ਛਕਾਉਣੇ, ਕੜਾਹ ਪ੍ਰਸ਼ਾਦ ਤਿੰਨ ਮੇਲ ਦਾ ਛਕਾਉਣਾ, ਚੰਗੀਆਂ ਸ਼ਰਧਾਈਆਂ ਛਕਾਉਣੀਆਂ, ਪਰ ਇਸਨੇ ਪਾਣੀ ਦਾ ਛੰਨਾ ਰੱਖ ਦਿੱਤਾ, ਇਹ ਸੁੱਕੀ ਰੋਟੀ ਮੇਰੇ ਹੱਥ ਤੇ ਰੱਖ ਦਿੱਤੀ ਹੈ। ਸਾਧ ਸੰਗਤ ਜੀ ਆਚਾਰ ਦੇ ਨਾਲ ਇੱਕ ਬੁਰਕੀ ਮੁੱਖ ਦੇ ਵਿੱਚ ਪਾਈ, ਅੱਗੇ ਲੰਘੇ ਨਾ, ਮਸਾਂ ਮਸਾਂ ਪਾਣੀ ਦੇ ਘੁੱਟ ਦੇ ਨਾਲ ਲੰਘਾਈ, ਤੇ ਜਿਹੜਾ ਹੱਥ ਵਿੱਚ ਪ੍ਰਸ਼ਾਦਾ ਫੜਿਆ ਸੀ ਨਾ, ਲਾਗੇ ਕੁੱਤਾ ਵੇਖ ਕੇ ਭੁਆ ਕੇ ਕੁੱਤੇ ਦੇ ਅੱਗੇ ਮਾਰਿਆ, ਤੇ ਸਿੱਖ ਦੇ ਘਰੋਂ ਉੱਠ ਕੇ ਵਾਪਸ ਆਪਣੇ ਡੇਰੇ ਆ ਗਿਆ। ਅਗਲਾ ਦਿਨ ਚੜ੍ਹਿਆ, ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ, ਸਤਿਗੁਰੂ ਜੀ ਨੇ ਪ੍ਰਵਚਨ ਕੀਤੇ ਨੇ, ਫਿਰ ਮੋਨੀ ਜੀ ਨੂੰ ਆਪਣੇ ਕੋਲ ਬੁਲਾ ਲਿਆ ਤੇ ਮੋਨੀ ਦੀ ਬੜੀ ਵਡਿਆਈ ਕੀਤੀ। ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸਦਾ ਪਾਜ ਉਘਾੜਨ ਵਾਸਤੇ ਉਸਦੀ ਵਡਿਆਈ ਕੀਤੀ ਹੈ, ਸੱਚ ਸਾਹਮਣੇ ਲਿਆਉਣਾ ਨਾ, ਤੇ ਜਦੋਂ ਸੱਚ ਸਾਹਮਣੇ ਲਿਆਉਣਾ ਹੋਵੇ

0: ਤੇ ਪ੍ਰਾਪਤੀ ਵਾਲਿਆਂ ਦੇ ਹਿਰਦੇ ਦੇ ਅੰਦਰ ਹੀ ਸ਼ਾਂਤੀ ਆਈ ਹੈ। ਸੱਚੇ ਬ੍ਰਹਮ ਜੀ ਦੀ ਵਿਚਾਰ ਗੁਰ ਸ਼ਬਦ ਦੁਆਰਾ ਉਹ ਸਦਾ ਹੀ ਕਰਦੇ ਰਹਿੰਦੇ ਹਨ।
1: ਗੌਣ ਨਿਵਾਰ ਸੱਚ ਰਾਤੇ
0: ਮਹਾਰਾਜ, ਫਿਰ ਉਹਨਾਂ ਨੂੰ ਪ੍ਰਾਪਤ ਕੀ ਹੋਇਆ? ਸਤਿਗੁਰੂ ਜੀ ਬਚਨ ਕਰਦੇ ਨੇ, ਜਿਹੜੇ ਸੱਚੇ ਨਾਮ ਦੇ ਅੰਦਰ ਸੱਚ ਸਰੂਪ ਦੇ ਅੰਦਰ ਰੰਗੇ ਰਹਿੰਦੇ ਨੇ ਨਾ, ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੇ ਤਿੰਨਾਂ ਦੇ ਆਵਾਗਾਉਣ ਦੇ ਚੱਕਰਾਂ ਨੂੰ ਨਿਵਿਰਤ ਕਰ ਦਿੱਤਾ ਹੈ, ਜੰਮਣ ਮਰਨ ਦੇ ਗੇੜਿਆਂ ਨੂੰ ਮੁਕਾ ਦਿੱਤਾ ਹੈ। ਉਹ ਬਹੁੜੋ ਜੂਨੀਆਂ ਵਿੱਚ ਨਹੀਂ ਆਉਂਦੇ ਹਨ।
1: ਸਾਚ ਸ਼ਬਦ ਮਨ ਪਹਾਇਆ,
0: ਜਿਨ੍ਹਾਂ ਦੇ ਮਨ ਨੂੰ ਇੱਕ ਸੱਚੇ ਸ਼ਬਦ ਬ੍ਰਹਮ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਜਪਣਾ ਹੀ ਮਨ ਦੇ ਅੰਦਰ ਪਾਇਆ ਹੈ।
1: ਸਤਿਗੁਰ ਸੇਵ ਸਦਾ ਸੁਖ ਪਾਈਆ,
0: ਭਾਈ ਉਹਨਾਂ ਨੇ ਪੂਰਿਆ ਸਤਿਗੁਰਾਂ ਦੀ ਸੇਵਾ ਕਰਕੇ ਸਦਾ ਸਦਾ ਵਾਸਤੇ ਆਤਮ ਸੁਖ ਨੂੰ ਪਾਇਆ ਹੈ। ਹੁਣ ਵੀ ਜਿਹੜੇ ਪੂਰਿਆ ਸਤਿਗੁਰਾਂ ਦੀ ਸੇਵਾ ਕਰਨਗੇ ਸਦਾ ਸੁਖ ਪਾਈਐ, ਸੇਵਾ ਕਰਕੇ ਸਦਾ ਸੁਖ ਪਾਈਦਾ। ਜਿਹੜਾ ਵੀ ਕੋਈ ਸੁਖ ਚਾਹੁੰਦਾ ਨਾ, ਸਤਿਗੁਰੂ ਜੀ ਦੀ ਸੇਵਾ ਕਰਨੀ ਪ੍ਰਾਰੰਭ ਕਰ ਦਿਓ। ਹੱਥੀਂ ਸੇਵਾ ਟਹਿਲ

ਜਿਸ ਦੇ ਉੱਪਰ ਕੋਈ ਸਤਿਗੁਰੂ ਜੀ ਕਿਰਪਾ ਦਿਸ਼ਤੇ ਕਰਦੇ ਨੇ ਨਾਨਕ ਦੀ ਅੰਦਰਲੀ ਅੰਦਰਲੀ ਖਾਦਕ ਕਰਦੇ ਨੇ ਨਾਨਕ ਦੀ ਸੋਰੀ ਜਲ ਬੁਝੇ ਨੇ ਉਹੀ ਉਹ ਜਈ ਜਨ ਉਹੀ ਉਹ ਗਿਆਸੂ ਉਹੀ ਉਹ ਤਦਕਾਰੀ ਉਹੀ ਸਾਧੂ ਜਨ ਉਹੀ ਸੰਤ ਜਨ ਉਹੀ ਨਾਮ ਦਾਸ ਜਨ ਉਹੀ ਵਾਹਿਗੁਰੂ ਜੀ ਨੇ ਜਨ ਬਤੇ ਨਾਨਾ ਤੇ ਵਾਹਿਗੁਰੂ ਜੀ ਨੇ ਬਤ ਜੀ ਦੇ ਅੰਦਰ ਭੇਜਦਾ ਹੈ ਜਾਣਦਾ ਹੈ ਹੋਰ ਕੋਈ ਜੇ ਕੋਈ ਆਪਣੇ ਬਾਬਾ ਦੀ ਛੋਰੀ ਦੇ ਨਾਲ ਕਹਿਣ ਦਾ ਜਤਨ ਕਰੇ ਨਾਮੀ ਪਰਮੇਸ਼ਰ

0: ਜੀ ਦੀ ਇਕੱਠ ਕਥਾ ਕਹਿ ਦਿੱਤੀ, ਨਹੀਂ ਕਹਿ ਸਕਦਾ। ਕੋਈ ਸ਼ਬਦਾਂ ਦੀ ਯੋਜਨਾ ਬੜੀ ਚੰਗੀ ਬਣਾ ਸਕਦਾ ਹੋਵੇ। ਐਸੇ ਵੀ ਪ੍ਰਚਾਰਕ ਹੋਏ ਜਿਨ੍ਹਾਂ ਨੂੰ ਸ਼ਬਦਾਂ ਦੇ ਜਾਦੂਗਰ ਕਿਹਾ ਗਿਆ, ਪਰ ਵਾਹਿਗੁਰੂ ਜੀ ਦੀ ਇਕੱਠ ਕਹਾਣੀ ਨੂੰ ਉਹ ਵੀ ਮੁਕੰਮਲ ਰੂਪ ਵਿੱਚ ਕਥਨ ਨਾ ਕਰ ਸਕੇ। ਸਤਿਗੁਰੂ ਜੀ ਬਚਨ ਕਰਦੇ ਨੇ, ਛੱਡ ਨਾਟਕਾਂ ਚੇਟਕਾਂ ਨੂੰ, ਛੱਡ ਰਾਜਿਆਂ ਰਾਣੀਆਂ ਦੀਆਂ ਕਹਾਣੀਆਂ ਨੂੰ, ਜਿਹੜੇ ਆਪ ਵੀ ਮੁੱਕ ਗਏ, ਵਡਿਆਈ ਵੀ ਝੂਠੀ ਹੈ, ਸਿੱਖਿਆ ਦਿੰਦੇ ਰਹੋ ਹੇ ਮੇਰਿਆ ਮਨਾ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਜਿਹੜੀ ਕਹਾਣੀ ਹੈ ਨਾ, ਜਿਹੜੀ ਕਥਾ ਹੈ ਨਾ, ਉਹ ਸ਼ਕਤੀ ਬਿਰਤੀ ਕਰਕੇ ਵੀ ਅਕਥ ਹੈ, ਕਥਨ ਵਿੱਚ ਨਹੀਂ ਆਉਂਦੀ। ਉਹ ਪਦ ਅਰਥਾ ਕਰਕੇ ਤੇ ਪਦਾਂ ਦੀ ਯੋਜਨਾ ਕਰਕੇ ਵੀ ਅਕਥ ਹੈ, ਕਥਨ ਵਿੱਚ ਨਹੀਂ ਆਉਂਦੀ ਹੈ।
1: ਹਰ ਨਦਰ ਕਰੇ ਸੋਈ ਜਨ ਪਾਏ।
0: ਮਹਾਰਾਜ, ਫਿਰ ਜਿਸ ਦੀ ਕਹਾਣੀ, ਜਿਸ ਦੀ ਕਥਾ ਕਥਨ ਵਿੱਚ ਹੀ ਨਹੀਂ ਆਉਂਦੀ, ਉਸ ਨੂੰ ਅਸੀਂ ਪ੍ਰਾਪਤ ਕਿਵੇਂ ਕਰੀਏ? ਤੇ ਹਜ਼ੂਰ ਬਚਨ ਕਰਦੇ ਨੇ, ਹਰੀ ਪਰਮੇਸ਼ਰ ਜੀ ਗੁਰੂ ਰੂਪ ਹੋ ਕਰਕੇ ਜਿਨ੍ਹਾਂ ਪ੍ਰਾਣੀਆਂ ਦੇ ਉੱਪਰ ਨਦਰ ਸਵੱਲੀ ਕਰਦੇ ਨੇ, ਕਿਰਪਾ ਦ੍ਰਿਸ਼ਟੀ ਕਰਦੇ ਨੇ, ਇਹ ਅਕਥ ਕਹਾਣੀ ਨੂੰ ਕਥਨ ਕਰਨੇ ਦੀ ਉਹੀ ਉਹ ਦਾਤ ਪ੍ਰਾਪਤ ਕਰਦੇ ਹਨ ਜੀਓ।
1: ਗੁਰਮੁਖ ਵਿਰਲਾ ਜਾਣੀ,
0: ਵਿਰਲੇ ਵਿਰਲੇ ਗੁਰਮੁਖਾਂ ਨੇ ਗੁਰ ਉਪਦੇਸ਼ ਦੁਆਰਾ ਲਖਣਾ ਬਿਰਤੀ ਕਰਕੇ ਕਥਨ ਕਰਨੀ ਪਾਈ ਹੈ। ਸ਼ਕਤੀ ਬਿਰਤੀ ਕਰਕੇ ਕਥਨ ਨਹੀਂ ਹੁੰਦੀ, ਪਰ ਗੁਰਮੁਖ ਜਨ ਲਖਣਾ ਬਿਰਤੀ ਕਰਕੇ ਗੁਰ ਉਪਦੇਸ਼ ਦੁਆਰਾ ਕਥਨ ਕਰਦੇ ਹਨ ਜੀਓ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ ਜੀ,
1: ਹਰ ਗਹਿਰ ਗੰਭੀਰ ਗੁਣੀ ਗਹੀਰ।
0: ਮਹਾਰਾਜ, ਜਿਸ ਪਰਮੇਸ਼ਰ ਜੀ ਦੀ ਕਥਾ ਹੀ ਅਕਥ ਹੈ, ਜਿਸ ਦੀਆਂ ਕਹਾਣੀਆਂ ਹੀ ਕਥਨ ਵਿੱਚ ਨਹੀਂ ਆਉਂਦੀਆਂ, ਮਹਾਰਾਜ ਤਿਸ ਪਰਮੇਸ਼ਰ ਜੀ ਦੇ ਗੁਣ ਕਥਨ ਕਰਕੇ ਦੱਸੋ, ਤਿਸ ਜੀ ਦਾ ਸਰੂਪ ਕੈਸਾ ਹੈ? ਹਜ਼ੂਰ ਫਰਮਾਉਂਦੇ ਨੇ, ਭਾਈ ਜੋ ਹਰੀ ਪਰਮੇਸ਼ਰ ਜੀ ਨੇ ਨਾ, ਹਰ ਇੱਕ ਪ੍ਰਾਣੀ ਦੇ ਵਿੱਚ ਵਸਣ ਵਾਲੇ, ਹਰ ਇੱਕ ਦੇ ਪਾਪਾਂ ਨੂੰ ਨਾਸ਼ ਕਰਨ ਵਾਲੇ, ਹਰ ਇੱਕ ਨੂੰ ਸੁੱਖਾਂ ਦੇ ਦੇਣ ਵਾਲੇ, ਹਰ ਇੱਕ ਦੀਆਂ ਹਰ ਪ੍ਰਕਾਰ ਦੀਆਂ ਭਾਵਨਾਵਾਂ ਪੂਰੀਆਂ ਕਰਨ ਵਾਲੇ, ਹਰ ਇੱਕ ਨੂੰ ਸੰਸਾਰ ਸਾਗਰ ਤੋਂ ਤਾਰਨ ਦੀ ਸਮਰੱਥਾ ਰੱਖਣ ਵਾਲੇ, ਐਸੇ ਹਰੀ ਜੀ ਗਹਿਰ ਗੰਭੀਰ, ਗਹਿਰ ਅਤਿਅੰਤ ਡੂੰਘੇ ਨੇ, ਗੰਭੀਰ ਅਤਿਅੰਤ ਨਿਰਹਲ ਹਨ, ਗੁਣੀ ਗਹੀਰ, ਸ਼ੁਭ ਗੁਣਾਂ ਦਾ ਅਥਾਹ ਗੁਣਾਂ ਦਾ ਸਾਗਰ, ਗੁਣਾਂ ਦੇ ਸਮੁੰਦਰ ਰੂਪ ਹਨ।
1: ਗੁਰ ਕਾ ਸ਼ਬਦ ਪਛਾਨਿਆ।
0: ਮਹਾਰਾਜ, ਐਸੇ ਪਰਮੇਸ਼ਰ

ਹਰ ਸੰਗਤ ਜੀ ਇਹ ਸਤਿਗੁਰੂ ਜੀ ਬਚਨ ਕਰਦੇ ਨੇ ਹਰ ਨਾਮ ਲਾਵੈ ਤੇ ਹਰ ਬੀਜਾ ਨਿਰਭਾਵੈ ਜੋ ਸਤ ਸੰਗਤ ਹੈ ਨਾ ਦੇਵੇਂ ਸਤ ਸੰਗਤ ਜੀ ਕਰਨ ਅਖ ਨਦੀ ਜੀ ਦੇ ਸਤ ਸੰਗਤ ਜੀ ਬੀਬੀਆਂ ਅਤਿਵਾ ਜਿਲੇ ਤੋਂ ਬੀਨੇ ਨਾ ਬੀਬੀਆਂ ਨਦੀ ਤੇ ਜਾ ਕੇ ਬੀਨੇ ਲਾਉਂਦੇ ਨੇ ਇੱਥੇ ਜਾ ਕੇ ਜਾ ਗਾਬਰੀ ਨੇ ਕੋਟਦੇ ਲਾ ਕੇ ਦੇਖਦੇ ਉਹਨਾਂ ਦੀ ਕੁਤਾਬ ਮੰਦਰ ਦੇ ਲਾ ਕੋਲ ਕਹਿੰਦੇ ਨੇ ਲੋਕ ਮੰਦਰ ਪੂਰਾ ਚੱਲਦੇ ਰਹੋ ਕੋਲ ਪੰਡੇ ਆਪਣੇ ਨਿੰਦੀ ਕਰਦੇ ਆ ਧੋਦੇ ਨੇ ਹੋਰ ਕੱਪੜੇ ਆਪਣੇ ਜੋ ਨਦੀ ਦੇ ਕਿਨਾਰੇ ਤੇ ਪੱਥਰ ਹੁੰਦਾ ਪੱਟੋ ਨਦੀ ਦੇ ਕਿਨਾਰੇ ਉੱਥੇ ਜਾ ਕੇ ਵਸਤਰਾਂ ਨੂੰ ਧੋਦੇ ਨੇ ਉੱਤੇ ਲੈ ਕੇ ਪਾਣੀ ਵਿੱਚ ਧੋਦੇ ਨੇ ਗਿੱਲਿਆ ਪਹਿਲੇ ਨੇ ਫਿਰ ਉੱਪਰ ਸਾਬਣ ਮੰਡੇ ਗਿੱਲਿਆ ਕਰਦੇ ਕੱਪੜੇ ਘੱਟ ਕਰਦੇ ਹੋਣ ਹੱਥਾਂ ਦੇ ਨਾਲ ਫੜਪੜੇ ਨੇ ਪੈਦੇ ਕੋਲੇ ਹੋਣ ਤੇ ਨਾਲ ਦੇ ਨਾਲ ਧੋਦੇ ਨੇ ਪੈਦੇ ਉੱਥੇ ਕੋਟ ਤੇ ਮਹਿਲ ਕੱਢ ਕੇ ਫਿਰ ਪਾਣੀ ਵਿੱਚ ਮੜਤਾ ਮਹਿਲ ਹੰਡਾਲ ਕੇ ਪਾਣੀ ਵਿੱਚ ਸਾਬਣ ਮਹਿਲ ਸਾਲੀ ਕੱਢ ਕੇ ਨੇ ਚੌੜ ਕੇ ਕੱਪੜੇ ਸੁੱਕਣੇ ਧੋਦੇ ਨੇ ਨੇ ਕੋਟ ਤੇ ਕੱਪੜੇ ਸੁੱਕਣੇ ਧੋਦੇ ਨੇ ਇਸੇ ਪ੍ਰਕਾਰ ਸਾਧ ਸੰਗਤ ਜੀ ਮਨ ਵਿੱਚ ਬਸ ਕਰਦਾ ਸਾਧ ਸੰਗਤ ਜੀ ਮਨ ਜੋ ਸਾਧ ਸੰਗਤ ਅਥਵਾ ਸਾਧ ਸੰਗਤ ਹੈ ਨਾ ਸਾਧ ਸੰਗਤ ਨਦੀ ਹੈ ਸਾਧ ਸੰਗਤ ਹੈ ਨਾ ਸਾਧ ਸੰਗਤ ਨਦੀ ਹੈ ਸਾਧ ਸੰਗਤ ਰੂਪੀ ਭਗਤੀ ਦੀ ਨਦੀ ਹੈ ਇਸ ਵਿੱਚ ਭਗਤੀ ਦੀ ਨਦੀ ਜਲ ਹੈ ਜਾਂ

0: ਕੇ ਬ੍ਰਹਮ ਗਿਆਨ ਦਾ ਸੂਰਜ ਹੈ, ਭਗਤੀ ਰੂਪੀ ਕਿਰਨਾਂ ਨੇ। ਐਸੀ ਸਾਧ ਸੰਗਤ ਜੀ, ਭਗਤੀ ਰੂਪੀ ਧੁੱਪ ਮਨ ਨੂੰ ਲਵਾਈਏ, ਇਹ ਜਿਹੜਾ ਮਨ ਹੈ ਫਿਰ ਸ਼ੁੱਧ ਹੋ ਜਾਂਦਾ, ਪਵਿੱਤਰ ਹੋ ਜਾਂਦਾ, ਨਿਰਮਲ ਹੋ ਜਾਂਦਾ, ਮੈਲ ਤੋਂ ਰਹਿਤ ਹੋ ਜਾਂਦਾ। ਫਿਰ ਵਿਕਾਰਾਂ ਦੀ, ਪਾਪਾਂ ਦੀ, ਵਿਭਿਚਾਰਾਂ ਦੀ, ਪਰਾਇਆ ਹੱਕ ਖਾਣ ਦੀ, ਪਰਾਇਆ ਰੂਪ ਧੰਨ ਮਲੀਨ ਨੇਤਰਾਂ ਦੇ ਨਾਲ ਦੇਖਣ ਦੀ ਮੈਲ ਨਹੀਂ ਰਹਿ ਜਾਂਦੀ। ਸਤਿਗੁਰੂ ਜੀ ਬਚਨ ਕਰਦੇ ਨੇ, ਹਰ ਨਾਮ ਨਹਾਵੈ। ਜਿਹੜਾ ਸਤ ਸੰਗਤ ਰੂਪੀ ਨਦੀ ਦੇ ਵਿੱਚ ਆ ਕਰਕੇ ਮਨ ਕਰਕੇ ਇਸ਼ਨਾਨ ਕਰਦਾ ਹੈ, ਨਹਾਉਂਦਾ ਹੈ, ਸੋਈ ਜਨ ਨਿਰਮਲ, ਉਹ ਜਨ, ਉਹ ਪ੍ਰਾਣੀ, ਉਹ ਪ੍ਰੇਮੀ, ਉਹ ਜਗਿਆਸੀ, ਉਹ ਸਾਧੂ ਜਨ, ਉਹ ਸੰਤ ਜਨ, ਮਹਾਤਮਾ ਧਨ ਕਰਕੇ ਵੀ ਨਿਰਮਲ ਹੋ ਜਾਂਦੇ ਨੇ, ਮਨ ਕਰਕੇ ਵੀ ਪਵਿੱਤਰ ਹੁੰਦੇ ਹਨ। ਭਾਈ ਫਿਰ ਉਹਨਾਂ ਦਾ ਜਿਹੜਾ ਮਨ ਹੈ ਨਾ, ਪਰਾਇਆ ਰੂਪ ਪਰਾਇਆ ਧਨ ਦੇਖ ਕਰਕੇ ਕਦੇ ਵੀ ਮੈਲਾ ਨਹੀਂ ਹੁੰਦਾ। ਪਰਮੇਸ਼ਰ ਜੀ ਦੀ ਕਾਦਰ ਜੀ ਦੀ ਕੁਦਰਤ ਨੂੰ ਤੱਕਦੇ ਨੇ, ਨਿਰਮਲ ਭਾਵ ਦੇ ਨਾਲ ਤੱਕਦੇ ਨੇ। ਅਖੀਓ ਤੱਕਣਾ ਬਾਣ ਤੁਹਾਡੀ, ਕੌਣ ਕਹੇ ਤੁਸੀਂ ਤੱਕੋ ਨਾ। ਪਰ ਦ੍ਰਿਸ਼ਟੀ ਵਿੱਚ ਫਰਕ ਇਹ ਆ ਜਾਂਦਾ, ਪਰ ਬੇਟੀ ਕੋ ਬੇਟੀ ਜਾਣੈ, ਪਰ ਇਸਤਰੀ ਕੋ ਮਾਤ ਬਖਾਨਾ। ਐਸੀ ਉਹਨਾਂ ਦੀ ਨਿਰਮਲ ਦ੍ਰਿਸ਼ਟੀ ਹੋ ਜਾਂਦੀ ਏ, ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਤੇ ਮਨ ਵਿੱਚ ਕਦੇ ਫਿਰ ਮੈਲ ਨਹੀਂ ਆਉਂਦੀ ਹੈ। ਮੈਲਾ ਮੂਲ ਨਾ ਹੋਈ, ਉਹਨਾਂ ਦਾ ਮਨ ਕਦੇ ਵੀ ਕਦਾਚਿਤ ਵੀ ਫਿਰ ਮੈਲਾ ਨਹੀਂ ਹੁੰਦਾ ਹੈ ਜੀਓ।
1: ਨਾਮ ਬਿਨਾ ਸਭ ਜਗ ਹੈ ਮੈਲਾ।
0: ਤੇ ਮਹਾਰਾਜ ਸੱਚੇ ਪਾਤਸ਼ਾਹ ਜੀ, ਫਿਰ ਨਾਮ ਦੇ ਰਸੀਏ ਜਿਹੜੇ ਨਹੀਂ, ਜਿਹੜੇ ਨਾਮ ਨਹੀਂ ਜਪਦੇ ਜਗਤ ਦੇ ਜੀਵ, ਉਹ ਕੈਸੇ ਨੇ? ਹਜ਼ੂਰ ਫਰਮਾਉਂਦੇ, ਭਾਈ ਅੰਮ੍ਰਿਤ ਨਾਮ ਨੂੰ ਜਪੇ ਤੋਂ ਬਿਨਾਂ ਸਾਰਾ ਜਗਤ ਹੀ ਮੈਲਾ ਹੋ ਰਿਹਾ ਹੈ, ਸਾਰਾ ਸੰਸਾਰ ਹੀ ਮੈਲਾ ਹੋ ਰਿਹਾ ਹੈ, ਸਾਰੇ ਜੀਵਾਂ ਦੇ ਮਨ ਮੈਲੇ ਹੋ ਰਹੇ ਨੇ। ਰੂਪ ਧਨ ਦੇਖ ਕਰਕੇ ਸੰਸਾਰੀ ਜੀਵਾਂ ਦੇ ਮਨ ਦੀ ਇਕਾਗਰਤਾ ਰਹਿੰਦੀ ਹੋਈ ਨਹੀਂ, ਕਦੇ ਬਣਦੀ ਨਹੀਂ। ਮਨ ਦਾ ਖਿੰਡਾ ਸਦਾ ਬਣਿਆ ਰਹਿੰਦਾ ਹੈ। ਕਦੇ ਪਰਾਇਆ ਧਨ ਦੇਖ ਕਰਕੇ ਲੋਭ ਆ ਜਾਂਦਾ, ਕਦੇ ਪਰਾਇਆ ਰੂਪ ਦੇਖ ਕਰਕੇ ਮਨ ਵਿੱਚ ਮੈਲ ਆ ਜਾਂਦੀ ਏ, ਕਦੇ ਕਿਸੇ ਦੀ ਤਰੱਕੀ ਦੇਖ ਕਰਕੇ ਮਨ ਸੜਨ ਲੱਗਦਾ, ਕਦੇ ਤ੍ਰਿਸ਼ਨਾ ਵਿੱਚ, ਕਦੇ ਆਸਾ ਦੀ ਅੱਗ ਵਿੱਚ, ਕਦੇ ਰਾਗ ਦਵੈਖ ਦੀ ਅੱਗ ਵਿੱਚ ਸੜਦਾ ਹੈ। ਕਿਉਂਕਿ ਨਾਮ ਤੋਂ ਹੀਣੇ ਹੋਣੇ ਕਰਕੇ ਜਗਤ ਦੇ ਸਾਰੇ ਜੀਵਾਂ ਦਾ ਜਿਹੜਾ ਮਨ ਹੈ, ਉਹ ਪਾਪਾਂ ਵਿਕਾਰਾਂ ਦੀ ਮੈਲ ਦੇ ਨਾਲ ਬਹੁਤਾ ਮੈਲਾ ਹੋ ਰਿਹਾ ਹੈ।
1: ਭਰਮ ਪਤ ਖੋਈ,
0: ਇੱਕ ਪਰਮੇਸ਼ਰ ਜੀ ਦੀ ਬੰਦਗੀ ਛੱਡ ਕੇ ਦੂਜਾ ਦਵੈਤ ਵਿੱਚ ਲੱਗ ਕਰਕੇ, ਭਰਮਾਂ ਦੇ ਵਿੱਚ ਪੈ ਕਰਕੇ ਕਿ ਖਾਣਾ ਪੀਣਾ ਹੀ ਜ਼ਿੰਦਗੀ ਦਾ ਨਾਮ ਹੈ, ਖਾਣਾ ਪੀਣਾ ਹੰਡਾਉਣਾ, ਇਸੇ ਕਰਕੇ ਜੀਵਨ ਪ੍ਰਾਪਤ ਹੋਇਆ। ਮਨਮੁਖ ਕਹਿੰਦੇ ਨੇ ਇੱਕ ਵਾਰ ਹੀ ਜ਼ਿੰਦਗੀ ਮਿਲੀ ਹੈ, ਆਪਣੀਆਂ ਮਨ ਭਾਉਂਦੀਆਂ ਕਰ ਲਓ, ਮਨ ਦੀਆਂ ਇੱਛਾ ਪੂਰੀਆਂ ਕਰ ਲਓ, ਜੋ ਮਨ ਕਹਿੰਦਾ ਉਹੀ ਕਰੋ। ਕਹਿੰਦੇ ਜੀ ਮੈਂ ਤੇ ਆਪਣੇ ਮਨ ਦੀ ਮਰਜ਼ੀ ਕਰਾਂਗਾ। ਹਜ਼ੂਰ ਬਚਨ ਕਰਦੇ ਨੇ, ਐਸਾ ਭਰਮ ਪੈ ਗਿਆ ਮਨਾਂ ਵਿੱਚ ਕਿ ਜੀਵਨ ਖਾਣ ਪੀਣ ਭੋਗਣ ਹੰਡਾਉਣ ਲਈ ਮਿਲਿਆ। ਭਾਈ ਇਹ ਜੀਵਨ ਤੇ ਬੰਦਗੀ ਵਾਸਤੇ ਮਿਲਿਆ ਸੀ, ਇਹ ਜੀਵਨ ਤੇ ਨਿਰੰਕਾਰ ਜੀ ਦੀ ਪ੍ਰਾਪਤੀ ਵਾਸਤੇ ਮਿਲਿਆ ਹੈ। ਭਾਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਤੇ ਉਪਦੇਸ਼ ਦਿੱਤਾ ਜੀਵਨ ਦਾ ਮਨੋਰਥ ਕੀ ਹੈ, ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ ਦੇ ਨਾਲ ਮਿਲ ਕਰਕੇ ਜਪਣਾ ਕਰੋ ਸਤਨਾਮ ਸ੍ਰੀ ਵਾਹਿਗੁਰੂ। ਪਰ ਇਹ ਜਿਹੜਾ ਸੰਸਾਰ ਹੈ ਨਾ, ਦੂਜਾ ਦਵੈਤ ਦੇ ਵਿੱਚ ਲੱਗ ਕਰਕੇ ਭਰਮਾਂ ਵਿੱਚ ਪਿਆ ਹੋਇਆ ਹੈ, ਇਸ ਕਰਕੇ ਜਗਤ ਦੇ ਜੀਵਾਂ ਨੇ, ਸੰਸਾਰ ਨੇ ਪਤ ਖੋਈ, ਲੋਕ ਅਤੇ ਪਰਲੋਕ ਦੇ ਅੰਦਰ ਆਪਣੀ ਪਤ ਖੋ ਲਈ ਹੈ। ਦੁਨੀਆਂ ਦੇ ਅੰਦਰ ਵੀ ਕਹਿ ਦਿੱਤਾ ਜਾਂਦਾ, ਤੇਰੇ ਤੇ ਕਾਹਦਾ ਵਿਸ਼ਵਾਸ ਕਰੀਏ, ਤੂੰ ਤੇ ਕਿਸੇ ਘੜੇ ਦਾ ਟੱਕਣ ਹੀ ਨਹੀਂ, ਨਾ ਤੇਰਾ ਕੋਈ

ਕੱਪੜੇ ਵਿੱਚ ਐਸਾ ਬਦਲਾ ਸੀ ਬੜੀ

0: ਸਹੀ ਲੋਕ ਗੁਰਮੁਖ ਜਾਣਦੇ ਹਨ, ਮਹਾਰਾਜ ਫਿਰ ਸਾਰੇ ਜੀ ਐਸੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਜਪ ਕਰਕੇ ਵਾਹਿਗੁਰੂ ਜੀ ਦੀ ਪ੍ਰਾਪਤੀ ਕਿਉਂ ਨਹੀਂ ਕਰ ਸਕੇ? ਵਾਹਿਗੁਰੂ ਦੀ ਪ੍ਰਾਪਤੀ ਦੇ ਹਜ਼ੂਰ ਬਚਨ ਕਰਦੇ ਨੇ, ਦੇਖ ਬਿਸਮਾਹ ਗੁਰੂ ਜੀ ਦੇ ਦਸ ਦੇ ਦੇ ਖਸਤ ਬਾਸ ਹੈ ਜਿਹੜਾ ਸਦਾ ਰਹਿਣ ਸਦਾ ਨਹੀਂ ਹੈ, ਸਦਾ ਕਰੇ ਸਦਾ ਨਹੀਂ, ਪਰ ਸੱਚ ਪ੍ਰਤੀਤ ਹੁੰਦਾ ਹੈ। ਐਸਾ ਇਹ ਜਗਤ ਦਾ ਤਮਾਸ਼ਾ ਹੈ ਅਸਚਰਜ, ਇਹੋ ਮਨ ਨਹੀਂ ਚੇਤਾ, ਮਨ ਨਹੀਂ ਚੇਤੇ ਇਹ ਜਿਹੜੇ ਜੀਵ ਨੇ ਨਾ, ਅਸਚਰਜ ਸਰੂਪ ਸੰਸਾਰ ਦੇ ਤਮਾਸ਼ੇ ਨੂੰ ਦੇਖਣ ਵਿੱਚ ਲੱਗੇ ਹੋਏ ਨੇ, ਤੇ ਮਨ ਦੇ ਅੰਦਰ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਚਿੰਤਨ ਨਹੀਂ ਕਰਦੇ। ਭਾਈ ਇਸ ਕਰਕੇ ਵਿਸਮਾਦ ਅਸਚਰਜ ਤਮਾਸ਼ੇ ਸੰਸਾਰ ਵਿੱਚ ਲੱਗਣੇ ਕਰਕੇ ਮਨ ਤੇ ਹੁਣ ਇੱਧਰ ਲੱਗ ਗਿਆ, ਫਿਰ ਬੰਦਗੀ ਵੱਲ ਕਿਵੇਂ ਲੱਗੇ? ਮਨ ਤੇ ਇੱਕ ਪਾਸੇ ਹੀ ਲੱਗੇਗਾ, ਜਾਂ ਸੰਸਾਰ ਵੱਲ ਜਾਂ ਨਿਰੰਕਾਰ ਵੱਲ। ਸਾਧ ਸੰਗਤ ਜੀ, ਕੋਈ ਬੰਦਾ ਇਹ ਵੀ ਕਵੇ ਜਾਣਾ ਘਰੋਂ ਵੀ ਨਹੀਂ, ਦੇ ਦੁਕਾਨ ਵੀ ਮੇਰੀ ਖੁੱਲੀ ਰਵੇ, ਇੱਕ ਸਮੇਂ ਤੇ ਇੱਕ ਥਾਂ ਤੇ ਹੀ ਰਹਿ ਸਕਦਾ ਜਾਂ ਘਰ ਦੇ ਵਿੱਚ ਜਾਂ ਦੁਕਾਨ ਵਿੱਚ। ਬੰਦਾ ਕਹੇ ਮੈਂ ਘਰੋਂ ਵੀ ਨਹੀਂ ਜਾਣਾ, ਤੇ ਹਾਜ਼ਰੀ ਮੇਰੀ ਡਿਊਟੀ ਤੇ ਵੀ ਲੱਗਦੀ ਰਵੇ, ਹਾਜ਼ਰੀ ਤੇ ਇੱਕ ਥਾਂ ਤੇ ਹੀ ਰਵੇਗੀ ਜਾਂ ਘਰ ਵਿੱਚ ਜਾਂ ਡਿਊਟੀ ਵਿੱਚ। ਕੋਈ ਇਸਤਰੀ ਕੋਈ ਬੱਚੀ ਇਹ ਗੱਲ ਆਖੇ ਛੱਡਣਾ ਪੇਕਾ ਘਰ ਵੀ ਨਹੀਂ, ਤੇ ਰਵਾਂ ਪਤੀ ਦੇ ਘਰ ਵਿੱਚ ਹੀ, ਇੱਕ ਥਾਂ ਤੇ ਹੀ ਰਵੇਗੀ ਜਾਂ ਪੇਕੇ ਰਵੇਗੀ ਜਾਂ ਸਹੁਰੇ ਰਵੇਗੀ, ਦੋਵਾਂ ਥਾਵਾਂ ਤੇ ਇਕੱਠੀ ਤੇ ਨਹੀਂ ਨਾ ਰਹਿ ਸਕਦੀ। ਕੋਈ ਪ੍ਰਾਣੀ ਆਖੇ ਘਰ ਦੇ ਮੋਹ ਕਰਕੇ ਛੱਡਣਾ ਘਰ ਵੀ ਨਹੀਂ, ਤੇ ਵਿਦੇਸ਼ ਵਿੱਚ ਵੀ ਜਾ ਕੇ PR ਲੈ ਲਵਾਂ, ਪੱਕਾ ਉੱਥੇ ਵੀ ਹੋ ਜਾਵਾਂ, ਤੇ ਰਵੇਗਾ ਇੱਕ ਥਾਂ ਤੇ ਹੀ ਜਾਂ ਦੇਸ਼ ਵਿੱਚ ਜਾਂ ਪ੍ਰਦੇਸ਼ ਵਿੱਚ। ਮਨ ਇੱਕ ਹੈ ਨਾ, ਇੱਕ ਥਾਂ ਤੇ ਲੱਗੇਗਾ, ਜਾਂ ਸੰਸਾਰ ਵਿੱਚ ਜਾਂ ਨਿਰੰਕਾਰ ਵਿੱਚ। ਤੇ ਜਿਨ੍ਹਾਂ ਨੇ ਮਨ ਨੂੰ ਸੰਸਾਰ ਵਿੱਚ ਲਾ ਲਿਆ, ਸੰਸਾਰ ਦੇ ਤਮਾਸ਼ਿਆਂ ਨੂੰ ਵੇਖਣ ਵਿੱਚ ਲਾ ਲਿਆ, ਅੱਖੀ ਵੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ, ਜੀਵਨ ਲੰਘ ਗਿਆ ਕਿਸੇ ਦਾ 20 ਸਾਲ, ਕਿਸੇ ਦਾ 50 ਸਾਲ, ਤੇ ਕੋਈ ਕਹਿ ਸਕਦਾ ਜੀ ਮੈਂ TV ਦੇਖ ਕੇ ਰੱਜ ਗਿਆ, ਮੈਂ ਫਿਲਮਾਂ ਦੇਖ ਕੇ, ਮੈਂ ਸੀਰੀਅਲ ਦੇਖ ਕੇ ਰੱਜ ਗਿਆ, ਮੈਂ ਮੈਚ ਦੇਖ ਕੇ ਰੱਜ ਗਿਆ? ਕੋਈ ਕਹਿ ਸਕਦਾ? ਅੱਖਾਂ ਰੰਗ ਤਮਾਸ਼ੇ ਵੇਖ ਕੇ ਨਹੀਂ ਰੱਜੀਆਂ। ਰੋਵਣ ਹੱਸਣ ਵਾਲੇ ਬਚਨਾਂ ਨੂੰ ਸੁਣ ਕਰਕੇ, ਨਿੰਦਿਆ ਚੁਗਲੀ ਨੂੰ ਸੁਣ ਕਰਕੇ ਕੰਨ ਨਹੀਂ ਰੱਜੇ, ਜ਼ੁਬਾਨ ਰਸਾ ਕਸਾ ਦੇ ਭੋਜਨਾਂ ਨੂੰ ਖਾ ਕਰਕੇ, ਰਸਾ ਕਸਾ ਵਾਲੇ ਭੋਜਨਾਂ ਨੂੰ ਖਾ ਕਰਕੇ ਰਸ ਲੈਂਦੀ ਨਹੀਂ ਥੱਕੀ। ਤੇ ਇਹ ਜਿਹੜਾ ਜੀਵ ਇਸ ਸੰਸਾਰ ਵਿੱਚ ਹੀ ਲੱਗ ਰਿਹਾ ਹੈ, ਤੇ ਮਨ ਦੇ ਵਿੱਚ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦਾ ਚਿੰਤਨ ਨਹੀਂ ਕਰਦਾ, ਆਵਾਗਾਉਣ ਸੰਸਾਰਾ। ਇਸ ਕਰਕੇ ਭਾਈ ਸੰਸਾਰ ਦੇ ਜੀਵਾਂ ਤਾਂ ਹੀ ਆਵਾਗਾਉਣ ਜਨਮ ਮਰਨ ਦਾ ਵੱਡਾ ਭਾਰੀ ਰੋਗ ਲੱਗਾ ਹੈ।
1: ਸਤਿਗੁਰ ਸੇਵੇ ਸੋਈ ਬੂਝਾ,
0: ਮਹਾਰਾਜ ਪ੍ਰਾਪਤੀ ਦੀ ਸਮਝ ਕਿਸ ਨੂੰ ਪੈਂਦੀ ਹੈ ਤੇ ਮੁਕਤ ਕੌਣ ਹੁੰਦਾ ਹੈ? ਹਜ਼ੂਰ ਫਰਮਾਉਂਦੇ ਨੇ ਜਿਹੜਾ ਜਗਿਆਸੂ ਪੂਰੇ ਸਤਿਗੁਰਾਂ ਦੀ ਸੇਵਾ ਕਰੇ, ਫਿਰ ਗੁਰ ਉਪਦੇਸ਼ ਦੁਆਰਾ ਸੇਵੇ, ਅੰਮ੍ਰਿਤ ਨਾਮ ਦਾ ਜਪ ਕਰੇ, ਉਹੀ ਉਹ ਪਰਮੇਸ਼ਰ ਜੀ ਦੀ ਪ੍ਰਾਪਤੀ ਦੀ ਸਮਝ ਪਾਉਂਦਾ ਹੈ।
1: ਪਾਏ ਮੋਖ ਦੁਆਰਾ,
0: ਤੇ 9 ਦੁਆਰਿਆਂ ਵਾਲੇ ਇਸ ਸਰੀਰ ਦੇ ਅੰਦਰ ਰਹਿੰਦਿਆਂ ਹੋਇਆਂ ਸਰੀਰ ਦੇ ਬੰਧਨਾਂ ਤੋਂ ਮੁਕਤੀ ਪਾ ਲੈਂਦਾ, ਨਾ ਉਸ ਨੂੰ ਮਾਇਆ ਦੇ ਬੰਧਨ, ਨਾ ਸਰੀਰ ਦੇ ਮੋਹ ਦੇ ਬੰਧਨ, ਨਾ ਤ੍ਰੈਗੁਣ ਆਤਮਿਕ ਮਾਇਆ ਦੇ ਬੰਧਨ, ਤੇ ਨਾ ਇਸ ਨੂੰ ਵਿਕਾਰਾਂ ਦੇ ਬੰਧਨ। ਦੁਆਰਿਆਂ ਵਾਲੇ ਇਸ ਸਰੀਰ ਦੇ ਅੰਦਰ, 9 ਗੋਲਕਾਂ ਵਾਲੇ ਸਰੀਰ ਦੇ ਅੰਦਰ ਰਹਿੰਦਿਆਂ ਹੋਇਆਂ ਹੀ ਉਹ ਕੇਵਲ ਮੁਕਤੀ ਨੂੰ ਪਾ ਲੈਂਦਾ ਹੈ। ਇਸੇ ਪ੍ਰਕਾਰ
1: ਪਾਏ ਮੋਖ ਦੁਆਰਾ,
0: ਭਾਈ ਜਿਹੜਾ ਸਤਿਗੁਰੂ ਜੀ ਦੀ ਸੇਵਾ ਕਰਦਾ, ਪਰਮੇਸ਼ਰ ਜੀ ਦੀ ਪ੍ਰਾਪਤੀ ਕਰਨੀ ਉਹੀ ਉਹ ਜਾਣਦਾ, ਤੇ ਜਿਉਂਦੇ ਜੀ ਹੀ ਸਰੀਰ ਵਿੱਚ ਰਹਿੰਦਿਆਂ ਹੋਇਆਂ ਮੋਖ ਦੁਆਰਾ, ਮੁਕਤੀ ਦਾ ਦੁਆਰਾ, ਬ੍ਰਹਮ ਗਿਆਨ ਪ੍ਰਾਪਤ ਕਰ ਲੈਂਦਾ। ਜਿਹੜਾ ਮੁਕਤ ਦੁਆਰਾ ਮੋਕਲਾ ਸਹਿਜੇ ਆਵਾ ਜਾਓ, ਇਹ ਬੜਾ ਖੁੱਲ੍ਹਾ ਦਰਵਾਜ਼ਾ ਹੈ ਬ੍ਰਹਮ ਗਿਆਨ ਰੂਪੀ। ਸੋ ਬ੍ਰਹਮ ਗਿਆਨ ਰੂਪੀ ਦਰਵਾਜ਼ਾ ਉਹਨਾਂ ਨੇ ਪਰਮੇਸ਼ਰ ਜੀ ਤੱਕ ਪਹੁੰਚ ਕਰਾਉਣ ਵਾਲਾ ਜਾਣਿਆ ਹੈ। ਭਾਈ ਜਿਨ੍ਹਾਂ ਨੂੰ ਪਰਮੇਸ਼ਰ ਜੀ ਦੇ ਦਰ ਦੀ ਸਮਝ ਹੈ ਨਾ, ਕਿ ਉੱਥੇ ਪਾਪ ਪੁੰਨ ਵਿਚਾਰੇ ਜਾਂਦੇ ਨੇ, ਸਵਾਸ ਸਵਾਸ ਦਾ ਲੇਖਾ ਦੇਣਾ ਪੈਂਦਾ, ਜਿਨ੍ਹਾਂ ਨੂੰ ਇਸ ਪ੍ਰਕਾਰ ਪਰਮੇਸ਼ਰ ਜੀ ਦੇ ਦਰ ਦਾ ਇਨਸਾਫ ਸੁੱਝ ਆਇਆ ਹੈ, ਉਹ ਕਦੇ ਨਾ ਵਿਗਾੜੇ, ਵਿਗਾੜ ਪਾਉਣ ਵਾਲੇ ਕਰਮਾਂ ਨੂੰ ਕਦੇ ਨਹੀਂ ਕਰਦੇ, ਉਹ ਚੋਰੀ ਜਾਰੀ ਠੱਗੀ ਕਦੇ ਨਹੀਂ ਕਰਦੇ, ਉਹ ਝੂਠ ਕਦੇ ਨਹੀਂ ਬੋਲਦੇ। ਇਸੇ ਪ੍ਰਕਾਰ ਕਾਮ ਕ੍ਰੋਧ ਦੇ ਵਿੱਚ ਪ੍ਰਵਿਰਤ ਹੋ ਕਰਕੇ ਵਜਰ ਕਰੈਤਾਂ ਨੂੰ ਉਹ ਕਦੇ ਨਹੀਂ ਕਰਦੇ। ਇਸੇ ਪ੍ਰਕਾਰ ਜਿਨ੍ਹਾਂ ਨੂੰ ਪਰਮੇਸ਼ਰ ਜੀ ਦੇ ਦਰ ਦੀ ਪ੍ਰਾਪਤੀ ਦਾ ਸਾਧਨ ਨਾਮ ਸੁੱਝ ਜਾਂਦਾ ਹੈ, ਉਹ ਫਿਰ ਆਪਣੇ ਜੀਵਨ ਕਾਲ ਦੇ ਵਿੱਚ ਵਿਕਾਰੀ ਹੋ ਕਰਕੇ ਜੀਵਨ ਦੇ ਵਿੱਚ ਵਿਗਾੜ ਨਹੀਂ ਪਾਉਂਦੇ। ਕਾਮ ਕ੍ਰੋਧ ਕਰਕੇ ਕਲੰਕੀ ਨਹੀਂ ਹੁੰਦੇ।
1: ਸਤਿਗੁਰ ਬੂਝ ਬੁਝਾਈ,
0: ਇਹ ਗੁਰਮੁਖ ਜਨਾਂ ਨੂੰ ਪੂਰਿਆ ਸਤਿਗੁਰਾਂ ਨੇ ਬੂਝ ਬੁਝਾ ਦਿੱਤੀ ਏ, ਸਮਝ ਸਮਝਾ ਦਿੱਤੀ ਏ ਕਿ ਹੁੱਕਾ ਹਜਾਮਤ ਹਲਾਲੋ ਹਰਾਮ, ਬਾਰਿਸ਼ੇ ਹਿਨਾ ਕਰ ਦਰੂਸਿਆ ਹਫਾਮ, ਇਹਨਾਂ ਔਗਣਾਂ ਤੋਂ ਸਦਾ ਬਚ ਕੇ ਰਹਿਣਾ। ਉਹ ਗੁਰਮੁਖ ਇਹਨਾਂ ਔਗਣਾਂ ਵਿੱਚ ਨਾ ਪਰਵਿਰਤ ਹੁੰਦੇ ਨੇ ਤੇ ਨਾ ਜੀਵਨ ਅਤੇ ਮਨ ਦੇ ਵਿੱਚ ਵਿਗਾੜ ਪਾਉਂਦੇ ਹਨ।
1: ਸੰਜਮ ਕਰਨੀ ਕਿਰਤ ਕਮਾਵਹਿ,
0: ਮਹਾਰਾਜ ਫਿਰ ਤਿੰਨਾਂ ਦਾ ਆਚਾਰ ਕਰਤਵ ਵਿਵਹਾਰ ਜੀਵਨ ਮਰਿਆਦਾ ਜੀਵਨ ਸ਼ੈਲੀ ਨਿਤ ਦੀ ਕਰਨੀ ਕੈਸੀ ਹੁੰਦੀ ਏ। ਹਜ਼ੂਰ ਫਰਮਾਵਣਾ ਕਰਦੇ ਨੇ ਭਾਈ ਉਹਨਾਂ ਦੀ ਜੀਵਨ ਸ਼ੈਲੀ ਐਸੀ ਏ, ਸੱਚੇ ਨਾਮ ਨੂੰ ਸਦਾ ਜਪਦੇ ਨੇ, ਸੰਜਮਮਈ ਜੀਵਨ ਸਦਾ ਰੱਖਦੇ ਨੇ, ਕਰਨੀ ਕਿਰਤ ਕਮਾਵਹਿ, ਹੱਕ ਹਲਾਲ ਦੀ ਕਰਾਈ ਕਮਾਈ ਕਰਕੇ ਦਸਾਂ ਨੌਹਾਂ ਦੀ ਕਿਰਤ ਕਰਕੇ ਫਿਰ ਉਹ ਖਾਂਦੇ ਨੇ। ਇਸੇ ਪ੍ਰਕਾਰ ਕਰਨੀ ਕਿਰਤ ਕਮਾਵਹੇ, ਨਾਮ ਦੀ ਕਰਨੀ ਕਰਦੇ ਨੇ ਤੇ ਨਾਮ ਦੀ ਕਿਰਤ ਨੂੰ ਕਮਾਉਂਦੇ ਹਨ, ਤੇ ਹੱਥੀਂ ਭਾਈ ਲਾਲੋ ਦੀ ਨਿਆਈ ਕਿਰਤ ਕਰਦੇ ਤੇ ਦਸਵੰਧ ਕੱਢਦੇ ਹਨ। ਵਾਹਿਗੁਰੂ ਜੀ ਐਸੀ ਕਿਰਪਾ ਕਰਦੇ ਨੇ, ਆਉਣ ਜਾਣ ਵੱਲੋਂ ਤਿੰਨਾਂ ਨੂੰ ਰੱਖ ਲੈਂਦੇ ਨੇ, ਆਵਾਗਾਉਣ ਦੇ ਗੇੜੇ ਚੱਕਰ ਮੇਟ ਦਿੰਦੇ ਹਨ। ਉਹ ਸੱਚੇ ਵਾਹਿਗੁਰੂ ਜੀ ਦੇ ਸੱਚੇ ਦਰ ਤੇ ਸੋਭਦੇ ਨੇ ਜਿਹੜੇ ਸੱਚੇ ਨਾਮ ਦੀ ਕਮਾਈ ਕਰਦੇ ਹਨ।
1: ਗੁਰਮੁਖ ਸਾਚ ਅਧਾਰਾ,
0: ਮਹਾਰਾਜ ਐਸੀ ਕਮਾਈ ਕੌਣ ਕਰਦੇ ਨੇ? ਸਤਿਗੁਰੂ ਜੀ ਬਚਨ ਕਰਦੇ ਨੇ, ਸਤਿਗੁਰੂ ਜੀ ਦੇ ਉਪਦੇਸ਼ਾਂ ਦੁਆਰਾ, ਜਿਨ੍ਹਾਂ ਨੇ ਆਪਣੇ ਮਨ ਨੂੰ ਸੱਚੇ ਨਾਮ ਦਾ ਅਧਾਰਾ ਆਸਰਾ ਦਿੱਤਾ ਹੈ, ਅਥਵਾ ਸਤਿਗੁਰੂ ਜੀ ਨੇ ਸੱਚੇ ਨਾਮ ਦਾ ਆਸਰਾ ਜਿਨ੍ਹਾਂ ਗੁਰਮੁਖਾਂ ਦੇ ਮਨ ਨੂੰ ਦੇ ਦਿੱਤਾ ਹੈ, ਉਹੀ ਉਹ ਸੱਚੇ ਨਾਮ ਦੀ ਕਰਨੀ ਕਰਦੇ ਨੇ, ਧਰਮ ਦੀ ਕਿਰਤ ਕਰਕੇ ਵੰਡ ਕੇ ਛਕਦੇ ਹਨ।
1: ਮਨਮੁਖ ਦੂਜਾ ਭਰਮ ਭੁਲਾਏ,
0: ਪਰ ਜਿਹੜੇ ਮਨਮੁਖ ਨੇ ਨਾ ਦੁਆਇਤ ਭਾਵਨਾ ਵਿੱਚ ਲੱਗੇ ਹੋਏ ਨੇ ਤੇ ਦੁਆਇਤ ਭਾਵਨਾ ਨੇ ਇਹਨਾਂ ਦੇ ਮਨਾਂ ਨੂੰ ਭੁਲਾ ਦਿੱਤਾ ਹੈ। ਉਹ ਮਨਮੁਖ ਗੁਰ ਸ਼ਬਦ ਦੀ ਵਿਚਾਰ ਕਰਨੀ ਨਹੀਂ ਬੁੱਝਦੇ, ਉਹ ਤੇ ਠੇਕਿਆਂ ਸੁਨੇਮਿਆਂ ਤੇ ਜੀਵਨ ਬਰਬਾਦ ਕਰਦੇ ਹਨ।
1: ਗੁਰਮੁਖ ਆਪੇ ਦੇਵਾ,
0: ਸਤਿਗੁਰੂ ਜੀ ਸਿਧਾਂਤ ਕਥਨ ਕਰਦੇ ਨੇ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਪੇ ਹੀ ਪੂਰੇ ਗੁਰੂ ਰੂਪ ਹੋ ਕਰਕੇ ਉਪਦੇਸ਼ ਦਿੰਦੇ ਨੇ, ਆਪੇ ਹੀ ਸਿੱਖ ਰੂਪ ਹੋ ਕਰਕੇ ਉਪਦੇਸ਼ ਲੈਂਦੇ ਹਨ, ਤੇ ਆਪੇ ਹੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦੇ ਨੇ, ਆਪੇ ਹੀ ਕਰ ਪੈਦਾ ਕਰਕੇ ਵੇਖੈ ਸਾਰ ਸੰਭਾਲ ਕਰਦੇ ਨੇ, ਦੇਖਭਾਲ ਕਰਦੇ ਨੇ, ਖਾਣ ਪਾਣ ਪਹਿਰਾਨ ਵਾਹਿਗੁਰੂ ਜੀ ਆਪੇ ਹੀ ਸਾਰੇ ਜੀਵਾਂ ਦੇ ਤਾਂ ਹੀ ਦਿੰਦੇ ਹਨ।
1: ਨਾਨਕ ਸੇ ਜਨ ਥਾਏ ਪਏ ਹੈ,
0: ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਸਾਰੀ ਸ੍ਰਿਸ਼ਟੀ ਦੇ ਵਿੱਚੋਂ ਉਹ ਜਨ, ਉਹ ਸੇਵਕ, ਉਹ ਭਗਤ, ਉਹ ਜਗਿਆਸੂ, ਉਹ ਉੱਤਮ ਅਧਿਕਾਰੀ, ਉਹ ਨਾਮ ਦੇ ਰਸੀਏ ਸਰੂਪ ਰੂਪੀ ਥਾਂ ਦੇ ਵਿੱਚ ਪਏ ਨੇ, ਵਾਹਿਗੁਰੂ ਜੀ ਦੇ ਸੱਚਖੰਡ ਰੂਪੀ ਦਰਬਾਰ ਦੇ ਅੰਦਰ ਪਏ ਹਨ। ਜਿਨ੍ਹਾਂ ਦੀ ਪਤ ਹਰੀ ਪਰਮੇਸ਼ਰ ਜੀ ਆਪ ਲੇਖੇ ਦੇ ਵਿੱਚ ਪਾ ਲੈਂਦੇ ਨੇ, ਉਹੀ ਸਰੂਪ ਰੂਪੀ ਖਜ਼ਾਨੇ ਅਥਵਾ ਸੱਚਖੰਡ ਦਰਬਾਰ ਦੇ ਅੰਦਰ ਕਬੂਲ ਪਏ ਹਨ, ਪ੍ਰਵਾਨ ਹੋਏ ਹਨ ਜੀਓ। ਇਸ ਪ੍ਰਕਾਰ ਸਾਧ ਸੰਗਤ ਜੀ, ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਰਮ ਕਿਰਪਾਲੂ ਜੀ ਨੇ ਕਿਰਪਾਲਤਾ ਕਰਕੇ ਅੰਮ੍ਰਿਤ ਨਾਮ ਦੀ ਵਡਿਆਈ, ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਨਾਮ ਦੀ ਪ੍ਰਾਪਤੀ, ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਪਦੇਸ਼ ਦੀ ਕਮਾਈ ਕਰਨੀ, ਨਾਮ ਦਾ ਜਪ ਕਰਨਾ, ਵਿਕਾਰਾਂ ਦਾ ਤਿਆਗ ਕਰਨਾ, ਧਰਮ ਦੀ ਕਿਰਤ ਕਰਨੀ, ਦਸਵੰਧ ਕੱਢਣਾ, ਬੱਜਰ ਕੁਰਹਿਤਾ ਤੋਂ ਬਚ ਕੇ ਰਹਿਣਾ, ਸੰਸਾਰ ਤਮਾਸ਼ੇ ਦੇ ਵਿੱਚ ਨਾ ਉਲਝਣਾ,

Hare Krishna, Hare Krishna, Krishna Krishna, Hare Hare.

0: गोविंद गोविंद
1: ਸਾਰੇ ਰੁਕਣ ਦੇ ਖਿਆਲ ਸਰਦੇ ਚੜ੍ਹਦੀ ਗੁਲਾਰ ਕੋਲ ਮੰਦਰ ਸਰਦਾ।

राम राम गयो जाओ सामना ही को।

ਜੀ ਗੁਰੂ ਗੁਰੂ ਪਰਿਵਾਰ ਤਰਜਮੇ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਵਨ ਸਥਾਨ ਦੀ ਹਾਜ਼ਰੀਆਂ ਭਰਦੇ ਹੋਏ ਗੁਰੂ ਕੀਆ ਸੰਗਤਾਂ ਵੱਲੋਂ ਗੁਰਬਾਣੀ ਦੇ ਸ਼ਬਦ ਕੀਰਤਨ ਸਤਿਕਾਰ ਕਰਦੇ ਹੋਏ ਬੇਨਤੀ ਮੈਂ ਅਰਦਾਸ ਕਰਾਈਏ ਪਾਤਸ਼ਾਹ ਸਤਿਗੁਰੂ ਆਪ ਨੂੰ ਜਾਣ ਜਨ ਕਿਰਪਾ ਕਰਨੀ ਰਹਿਮਤ ਬਖਸ਼ਿਸ਼ ਕਰਨੀ ਦੇ ਰੁਕਾ ਨਾਮ ਦੀਆਂ ਦਾਤਾ ਹਰ ਮਿਲਾਨੇ ਹਰ ਕਾਰਜ ਪੁੱਤਰ ਯਾਤਰਾ।

ਗੁਰੂ ਗਰੀਬ ਨਿਵਾਸ ਅੰਤਰ ਜਾ ਮਿਸ ਚ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪ ਜੀ ਦੇ ਪਾਵਨ ਅਸਥਾਨ ਸਤਿਗੁਰ ਦਰਬਾਰ ਦੀਆਂ ਅੱਖੀ ਭਰਦੇ ਹੋਏ ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਏ ਬੇਅੰਤ ਗੁਰਮੁਖਾ ਪਿਆਰਿਆ ਸ਼ਬਦ ਵਿੱਚ ਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ ਨਾਮ ਨਾਮ ਸਿੱਖੇ ਦਾਮ ਦੀ ਬਖਸ਼ਿਸ਼ ਕਰਨੀ ਗੁਰੂ ਸਿੱਖੀ ਜੀਵਨ ਬਖਸ਼ਣਾ ਦੇਖਦਾ ਸਮੂਹ ਸੰਤਾਂ ਦੀਆਂ ਮਨੋਕਾਮਨਾ ਪੂਰਨ ਕਰਨੇ ਨਾਮ ਬਾਣੀ ਨਾਲ ਪਿਆਰ ਵਚਨਾ ਦਰਿਦਰ ਪ੍ਰਵਾਨ ਕਰਨੀ ਯਾਤਰਾ ਸਫਲ ਕਰਨੀ।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਤਾਰ ਖਾਸੇ ਦਸ ਖਤ ਕਾ ਪਾਤਸ਼ਾਹੀ ਦਸਵੀਂ ਅਕਾਲ ਪੁਰਖ ਕੀ ਰੱਛਿਆ ਹਮਨੈ ਸਰਬ ਲੋਹ ਦੀ ਰੱਛਿਆ ਹਮਨੈ ਸਰਬ ਕਾਲ ਜੀ ਦੀ ਰੱਛਿਆ ਹਮਨੈ ਸਰਬ ਲੋਹ ਜੀ ਦੀ ਸਦਾ ਰੱਛਿਆ ਹਮਨੈ ਆਗੇ ਲਿਖਾਰੀ ਕੇ ਦਸ ਖਤ ਤੋ ਪ੍ਰਸਾਦ ਚੌਪਈ ਪ੍ਰਣਵੋ ਆਦਿ ਏਕੰਕਾਰਾ ਜਲਥਲ ਮਹੀ ਅਲਕੀਓ ਪਸਾਰਾ ਆਦਿ ਪੁਰਖ ਅਵਗਤ ਅਵਨਾਸੀ ਲੋਕ ਚਤੁਰਦਸ ਜੋਤ ਪ੍ਰਕਾਸੀ ਹਸਤ ਕੀਟ ਕੇ ਬੀਜ ਸਮਾਨਾ ਰਾਵ ਰੰਗ ਜਹਿ ਇਕਸਰ ਜਾਨਾ ਅਦਵੈ ਅਲਖ ਪੁਰਖ ਅਵਗਾਮੀ ਸਭ ਘਟ ਘਟ ਕੇ ਅੰਤਰ ਜਾਮੀ ਅਲਖ ਰੂਪ ਅਛੈ ਅਨਵੇਖਾ ਰਾਗ ਰੰਗ ਜਹਿ ਰੂਪ ਨਾ ਰੇਖਾ ਬਰਨ ਚਿਹਨ ਸਭ ਹੂ ਤੇ

ਮਹੀਲ ਜਾਹੇ ਬਸੇਰਾ ਅਨਹਦ ਰੂਪ ਅਨਾਹਦ ਬਾਨੀ ਚਰਨ ਸ਼ਰਨ ਜਹ ਬਸਤ ਭਵਾਨੀ ਬ੍ਰਹਮਾ ਬਿਸ਼ਨ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਕੋਟ ਇੰਦਰ ਉਪਿੰਦਰ ਬਨਾਏ ਬ੍ਰਹਮਾ ਰੁਦਰ ਉਪਾਏ ਖਪਾਏ ਲੋਕ ਚਤੁਰਦਸ ਖੇਲ ਰਚਾਇਓ ਬਹੁਰ ਆਪ ਹੀ ਬੀਚ ਮਿਲਾਇਓ ਦਾਨਵ ਦੇਵ ਫਨਿੰਦ ਅਪਾਰਾ ਗੰਦਰਚ ਜਚ ਰਚੈ ਸੁਵਿਚਾਰਾ ਭੂਤ ਭਵਿਖ ਭਵਾਨ ਕਹਾਨੀ ਘਟ ਘਟ ਕੇ ਪਟ ਪਟ ਕੀ ਜਾਨੀ ਤਾਤ ਮਾਤ ਜਹ ਜਾਤ ਨਾ ਪਾਤਾ ਏਕ ਰੰਗ ਕਾਹੂ ਨਹੀਂ ਰਾਤਾ ਸਰਬ ਜੋਤ ਕੇ ਬੀਜ ਸਮਾਨਾ ਸਭੂ ਸਰਬ ਠੌਰ ਪਹਿਚਾਨਾ ਕਾਲ ਰਹਤ ਅਨਕਾਲ ਸਰੂਪਾ ਅਲਖ ਪੁਰਖ ਅਵਗਤ ਅਵਧੂਤਾ ਜਾਤ ਪਾਤ ਜਹ ਚਹਨਾ ਬਰਨਾ ਅਵਗਤ ਦੇਵ ਅਛੈ ਅਨਭਰਮਾ ਸਭਕੋ ਕਾਲ ਸਬਨ ਕੋ ਕਰਤਾ ਰੋਗ ਸੋਗ ਦੋਖਨ ਕੋ ਹਰਤਾ ਏਕ ਚਿੱਤ ਜਹ ਇਕ ਛਿਨ ਧਿਆਇਓ ਕਾਲ ਫਾਂਸ ਕੇ ਬੀਚ ਨਾ ਆਇਓ ਤੋ ਪ੍ਰਸਾਦ ਕਬਿਤ ਕਤਹੂ ਸੁਚੇਤ ਹੋਇ ਕੈ ਚੇਤਨਾ ਕੁਚਾਰ ਕੀਓ ਕਤਹੂ ਅਚਿੰਤ ਹੋਇ ਕੇ ਸੋਵਤ ਅਚੇਤ ਹੋ ਕਤਹੂ ਪਿਕਾਰੀ ਹੋਇ ਕੇ ਮੰਗਤ ਫਿਰਤ ਪੀਖ ਕਹੂ ਮਹਾਦਾਨ ਹੋਇ ਕੇ ਮੰਗਿਓ ਧਨ ਦੇਤ ਹੋ ਕਹੂ ਮਹਾਰਾਜਨ ਕੋ ਦੀਜਤ ਅਨੰਤ ਦਾਨ ਕਹੂ ਮਹਾਰਾਜਨ ਤੇ ਛੀਨ ਛਿਤ ਲੇਤ ਹੋ ਕਹੂੰ ਬੇਦਰੀਤ ਕਹੂੰ ਤਸ ਬਿਪਰੀਤ ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮੇਤ ਹੋ ਕਹੂੰ ਜਛ ਗੰਧਰਵ ਉਰਗ ਕਹੂੰ ਵਿਦਿਆਧਰ ਕਹੂੰ ਭਏ ਕਿੰਨਰ ਪਿਸਾਚ ਕਹੂੰ ਪ੍ਰੇਤ ਹੋ ਕਹੂੰ ਹੋਇ ਕੇ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ ਕਹੂੰ ਹੋਇ ਕੇ ਧੂਰ ਕਾ ਪੁਕਾਰੇ ਬਾਂਗ ਦੇਤ ਹੋ ਕਹੂੰ ਕੋਕ ਕਾਬ ਹੋਇ ਕੇ ਪੁਰਾਨ ਕੋ ਪੜਤ ਮਤ ਕਤਹੂੰ ਕੁਰਾਨ ਕੋ ਨਿਦਾਨ ਜਾਣ ਲੇਤ ਹੋ ਕਹੂੰ ਬੇਦਰੀਤ ਕਹੂੰ ਤਸ ਬਿਪਰੀਤ ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮੇਤ ਹੋ ਕਹੂੰ ਦੇਵਤਾਨ ਕੇ ਦੀਵਾਨ ਮੈਂ ਬਿਰਾਜਮਾਨ ਕਹੂੰ ਦਾਨਵਾਨ ਕੋ ਗੁਮਾਨ ਮਤ ਦੇਤ ਹੋ ਕਹੂੰ ਇੰਦਰ ਰਾਜਾ ਕੋ ਮਿਲਤ ਇੰਦਰ ਪਦਵੀ ਸੀ ਕਹੂੰ ਇੰਦਰ ਪਦਵੀ ਛਪਾਏ ਛੀਨ ਲੇਤ ਹੋ ਕਤਹੂੰ ਵਿਚਾਰ ਅਬ ਚਾਰ ਕੋ ਵਿਚਾਰਤ ਹੋ ਕਹੂੰ ਨਿਜ ਨਾਰ ਪਰ ਨਾਰ ਕੇ ਨਿਕੇਤ ਹੋ ਕਹੂੰ ਬੇਦਰੀਤ ਕਹੂੰ ਤਸ ਬਿਪਰਿਤ ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮੇਤ ਹੋ ਕਹੂੰ ਸ਼ਸਤਰਧਾਰੀ ਕਹੂੰ ਵਿਦਿਆ ਕੇ ਵਿਚਾਰੀ ਕਹੂੰ ਮਹਾਰਤ ਅਹਾਰੀ ਕਹੂੰ ਨਾਰ ਕੇ ਨਿਕੇਤ ਹੋ ਕਹੂੰ ਦੇਵਬਾਨੀ ਕਹੂੰ ਸਾਰਦਾ ਪਵਾਨੀ ਕਹੂੰ ਮੰਗਲਾ ਮਰਣਾਨੀ ਕਹੂੰ ਸ਼ਿਆਮ ਕਹੂੰ ਸੇਤ ਹੋ ਕਹੂੰ ਧਰਮਤਾਮੀ ਕਹੂੰ ਸਰਬਠੌਰਗਾਮੀ ਕਹੂੰ ਜਤੀ ਕਹੂੰ ਕਾਮੀ ਕਹੂੰ ਦੇਤ ਕਹੂੰ ਲੇਤ ਹੋ ਕਹੂੰ ਬੇਦਰੀਤ ਕਹੂੰ ਤਸ ਬਿਪਰੀਤ ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮੇਤ ਹੋ ਕਹੂੰ ਜਟਾਧਾਰੀ ਕਹੂੰ ਕੰਠੀਧਾਰੇ ਬ੍ਰਹਮਚਾਰੀ ਕਹੂੰ ਯੋਗ ਸਾਧੀ ਕਹੂੰ ਸਾਧਨਾ ਕਰਤ ਹੋ ਕਹੂੰ ਕਾਨ ਫਾਰੇ ਕਹੂੰ ਡੰਡੀ ਹੋਏ ਪਧਾਰੇ ਕਹੂੰ ਫੂਕ ਫੂਕ ਪਾਵਨ ਕੋ ਪ੍ਰਿਥੀ ਪੈ ਤਰਤ ਹੋ ਕਤਹੂੰ ਸਿਪਾਹੀ ਹੋਏ ਕੇ ਸਾਧਨ ਸਿਲਾਹਨ ਕੋ ਕਹੂੰ ਛਤਰੀ ਹੋਏ ਕੇ ਅਰਮਾਰਤ ਮਰਤ ਹੋ ਕਹੂੰ ਭੂਮ ਪਾਰ ਕੋ ਉਤਾਰਤ ਹੋ ਮਹਾਰਾਜ ਕਹੂੰ ਪਾਉ ਭੂਤਨ ਕੀ ਭਾਵਨਾ ਪਰਤ ਹੋ ਕਹੂੰ ਗੀਤ ਨਾਦ ਕੇ ਨਿਦਾਨ ਕੋ ਬਰਤਾਵ

ਭਾਰੀ ਗੁਮਾਨ ਪਰੇ ਮਨ ਮੈਂ ਕਰ ਪ੍ਰਭਤ ਪੰਖ ਹੱਲੇ ਨਾ ਹੱਲੇਂਗੇ ਤੁਰ ਅਰੀਰ ਮਰੂਰ ਮਵਾਸਨ ਮਾਤੇ ਮਤੰਗਨ ਮਾਲ ਮਲੇਂਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ ਵੀਰ ਅਪਾਰ ਬੜੇ ਬਰੀਆਰ ਅਵਚਾਰ ਹੈ ਸਾਰ ਕੀ ਧਾਰ ਬਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਾਤਕ ਹੀ ਚਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿਕ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਗ ਫਿਰੈ ਜਗ ਸਤਰੁ ਸਵੈ ਅਵਲੋਪ ਚ ਪੈਂਗੇ ਮਾਨਵ ਇੰਦਰ ਗਜਿੰਦਰ ਨਰਾਧਿਪ ਜੌਨ ਤ੍ਰਿਲੋਕੋ ਰਾਜ ਕਰੈਂਗੇ ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸੁਯੰਬਰ

ਬਲੀ ਬੁਆ ਮੇਰ ਆਕਾਸ਼ ਨਿਵਾਸ ਚਿਤੰਗਰਚ ਰੋਜ ਕਾ ਦਸ ਚੰਦ੍ਰ ਬ੍ਰਤੰਗ ਦੁੱਧ ਚੰਦ ਨਿਸ ਦੀਪ ਲਈ ਜਹ ਪਾਵਕ ਪੌਨ ਪ੍ਰਚੰਡ ਮਹੀ ਜਹ ਖੰਡ ਅਖੰਡ ਪ੍ਰਚੰਡ ਕੀਏ ਜਹ ਛਤਰ ਉਪਾਇ ਛਪਾਇ ਦੀਏ ਜਹ ਲੋਕ ਚਤੁਰਦਸ ਚਾਰ ਰਚੇ ਨਰ ਗੰਧਰਵ ਦੇਵ ਅਦੇਵ ਸਚੇ ਅਨਧੂਤ ਅਭੂਤ ਅਛੂਤ ਮਤੰਗ ਅਨਗਾਦ ਅਭਿਆਦ ਅਨਾਦਕ ਤੰਗ ਅਨਖੇਦ ਅਭੇਦ ਅਛੇਦ ਨਿਰੰਗ ਜਹ ਚਾਰ ਚਤੁਰਦਸ ਚਕਰ ਫਿਰੰਗ ਜਹ ਰਾਗ ਨਾ ਰੰਗ ਨਾ ਰੇਖ ਰੁਖੰਗ ਜਹ ਰੋਗ ਜਹ ਸੋਗ ਨਾ ਭੋਗ ਨਾ ਜੋਗ ਜੁਗੰਗ ਬੂਹ ਭੰਜਨ ਗੰਜਨ ਆਦਿ ਸਰੰਗ ਜਹ ਬੰਦਤ ਦੇਵ ਅਦੇਵ ਨਿਰੰਗ ਗਣ ਕਿੰਕਰ ਜਚ ਭੁਜੰਗ ਰਚੇ ਮਨ ਮਾਨਕ ਮੋਤੀ ਲਾਲ ਸੁਚੇ ਅਨ ਪੰਜ ਪ੍ਰਭਾ ਅਨ ਗੰਜ ਪ੍ਰਤੰਗ ਜਹ ਪਾਰ ਨ ਭਾਵਤ ਪੂਰ ਮਤੰਗ ਅਨਖੰਡ ਸਰੂਪ ਅਡੰਡ ਪ੍ਰਭਾ ਜਹ ਜੰਪਤ ਬੇਦ ਪੁਰਾਨ ਸਭਾ ਜਹ ਬੇਦ ਕਤੇਬ ਅਨੰਤ ਕਹੈ ਜਹ ਭੂਤ ਅਭੂਤ ਨਾ ਭੇਦ ਲਹੈ ਜਹ ਬੇਦ ਪੁਰਾਨ ਕਤੇਬ ਜਪੈ ਸੁਖ ਸਿੰਧ ਅਦੋ ਮੁਖਤਾਪ ਤਪੈ ਕਈ ਕਲਪਨ ਲੋਤ ਪ੍ਰਤਾਪ ਕਰੈ ਨਹੀਂ ਨੈ ਕਿਰਪਾ ਨਿਦ ਪਾਨਕ ਪਰੈ ਜਹ ਫੋਕਰ ਧਰਮ ਸਬੈਤ ਜਹ ਇਕ ਚਿਤ ਕਿਰਪਾ ਨਿਦ ਕੋ ਜਪਹੈ ਤਿਵਿਆ ਪਉ ਸਾਗਰ ਕੋਤਰ ਹੈ ਪਉ ਭੂਨ ਦੇਹ ਪੁਨਰ ਤਰ ਹੈ ਇਕ ਨਾਮ ਬਿਨਾ ਨਹੀਂ ਕੋਟ ਬ੍ਰਤੀ ਇਮ ਬੇਦ ਉਚਾਰਤ ਸਾਰ ਸੁਤੀ ਜੋ ਵਾਰਸ ਕੇ ਚਸਕੇ ਰਸ ਹੈ ਤੋ ਭੂਲ ਨਾ ਕਾਲ ਫੰਦਾ ਫਸ ਹੈ।

ਸਿਆਣਿਆਂ ਚੱਛਰ ਡੰਨਨ ਤੇਜ ਪਚੰਡਨ ਆਦਿ ਬ੍ਰਤੇ ਸੁਰ ਨਰ ਪਤ ਪਾਰਨ ਪਤਤ ਉਧਾਰਨ ਦੁਸ਼ਟ ਨਿਵਾਰਨ ਦੋਖ ਹਰੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਬਿਸੁ ਵਿਦੰਦਨ ਸ੍ਰਿਸ਼ਟ ਕਰੇ।

ਕਰਤਾ ਕਰੀਮ ਕਾਦਰ ਕਿਰਪਾਲ ਅਦਵੈ ਅਭੂਤ ਅਨਭੈ ਦਿਆਲ ਦਾਤਾ ਦੁਰੰਦ ਦੁਖ ਦੋ ਗ੍ਰਹਤ ਜਹ ਨੇਤ ਨੇਤ ਸਭ ਭੇਦ ਕਹਤ ਕਈ ਊਚ ਨੀਚ ਕੀਨੋ ਬਨਾਓ ਸਭ ਵਾਰ ਪਾਰ ਜਾ ਕੋ ਪ੍ਰਭਾਓ ਸਭ ਜੀਵ ਜੰਤ ਜਾਨੰਤ ਜਾਹੇ ਮਨ ਮੂੜ ਕਿਉ ਨਾ ਸੇਵੰਤ ਤਾਹੇ ਕਈ ਮੂੜ ਪੱਤਰ ਪੂਜਾ ਕਰਾਂਤ ਕਈ ਸਿੱਧ ਸਾਧ ਸੂਰਜ ਸਿਵੰਤ ਕਈ ਪਲਟ ਸੂਰਜ ਸਿਰਜਾ ਕਰਾਏ ਪ੍ਰਭ ਏਕ ਰੂਪ ਦੁਆ ਕਹਿ ਲਖਾਏ ਅਨਛਿਜ ਤੇਜ ਅਨਭੈ ਪ੍ਰਕਾਸ ਦਾਤਾ ਦੁਰੰਤ ਅਦਵੈ ਅਨਾਦ ਸਭ ਰੋਗ ਸੋਗ ਤੇ ਰਹਤ ਰੂਪ ਅਨਭੈ ਅਕਾਲ ਅੱਛਾ ਸਰੂਪ ਕਰੁਣਾ ਨਿਧਾਨ ਕਾਮਲ ਕਿਰਪਾਲ ਦੁਖ ਦੋਖ ਹਰਤ ਦਾਤਾ ਦਿਆਲ ਅੰਜਨ ਬਹੀਨ ਅਨਭੰਜਨਾਥ ਜਲਥਲ ਪ੍ਰਭਾਵ ਸਰਬਤਰ ਸਾਥ ਜਹ ਜਾਤ ਪਾਤ ਨਹੀਂ ਭੇਦ ਕਰਮ ਜਹ ਰੰਗ ਰੂਪ ਨਹੀਂ ਏਕ ਤਰਾਮ ਜੇ ਸਤਰੁ ਮਿੱਤਰ ਦੁਖ ਦਉ ਏਕ ਸਾਰ ਅੱਛਾ ਸਰੂਪ ਅਬਚਲ ਅਪਾਰ ਜਾਨੀ ਨ ਜਾਏ ਜਹ ਰੂਪ ਰੇਗ ਕਹਿ ਬਾਸ ਤਾਸ ਕਹਿ ਕੌਣ ਭੇਗ ਕਹਿ ਨਾਮ ਤਾਸ ਹੈ ਕਵਨ ਜਾਤ ਜਹ ਸਤਰੁ ਮਿੱਤਰ ਨਹੀਂ ਪੁੱਤਰ ਬਰਾਦ ਕਰੁਣਾ ਨਿਧਾਨ ਕਾਰਨ ਸਰੂਪ ਜਹ ਚਕਰ ਚਹ ਨਹੀਂ ਰੰਗ ਰੂਪ ਜਹ ਖੇਦ ਬੇਦ ਨਹੀਂ ਕਰਮ ਕਾਲ ਸਭ ਜੀਵ ਜੰਤ ਕੀ ਕਰਤ ਪਾਲ ਉਰਧੰ ਬ੍ਰਹਤ ਸਿੱਧੰ ਸਰੂਪ ਬੁੱਧੰ ਅਪਾਲ ਜੁੱਧੰ ਅਨੂਪ ਜਹ ਰੂਪ ਰੇਖ ਨਹੀਂ ਰੰਗ ਰਾਗ ਅਨਛਿਜ ਤੇਜ ਅਨਭਿਜ ਅਦਾ ਜਲ ਥਲ ਮਹੀਬ ਬੰਤਨ ਦੁਰੰਤ ਜਹ ਨੇਤ ਨੇਤ ਨਿਸ ਦਿਨ ਉਚਰੰਤ ਪਾਇਓ ਨਾ ਜਾਏ ਜਹ ਪੈਰ ਪਾਰ ਦੀਨਾਨ ਦੋਖ ਦਹਿਤਾ ਉਦਾਰ ਕਈ ਕੋਟ ਇੰਦਰ ਜਹ ਪਾਨ ਹਾਰ ਕਈ ਕੋਟ ਰੁਦ੍ਰ ਜੁਗੀਆ ਉਦਾ ਦੁਆਰ ਕੀ ਬੇਦ ਬਿਆਸ ਬ੍ਰਹਮਾ ਅਨੰਤ ਜਹ ਨੇਤ ਨੇਤ ਨਿਸ ਦਿਨ ਉਚਰੰਤ ਤੋ ਪ੍ਰਸਾਦ।

ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਕੀ ਸਾਜੀ ਔਰ ਨਿਵਾਜੀ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬੇ ਕਮਾਲ ਧੰਨ ਕਲਗੀਧਰ ਸੁਆਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਬਾਜਾਂ ਵਾਲੇ ਸਤਿਗੁਰੂ, ਐਸੇ ਮਹਾਨ ਸਤਿਗੁਰਾਂ ਕੇ ਮਹਾਨ ਪਾਵਨ ਅਸਥਾਨ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਦੂਰ ਦਰੇਡਿਓਂ ਤੋਂ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰ ਸੱਚੇ

ਜੋ ਗੁਰ ਇਤਿਹਾਸ ਦੀ ਗਾਥਾ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾਂਦੀ। ਨੇਤਾ ਪ੍ਰਾਪਤ ਤਖ਼ਤ ਸਾਹਿਬ ਤੋਂ ਆਪ ਸੰਗਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰ ਕਰਦੀ ਵਿਚਾਰ ਗੁਰ ਇਤਿਹਾਸ ਦੀ ਗਾਥਾ ਸਰਵਣ ਕਰ ਰਹੇ ਹੋ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਸਾਨੂੰ ਤੁਹਾਨੂੰ ਸਾਰਿਆਂ ਨੂੰ ਆਪਣੇ ਪਾਵਨ ਅਸਥਾਨਾਂ ਦੇ ਦਰਸ਼ਨ ਦੀ ਦਾਰੇ ਬਖਸ਼ੇ। ਸੰਧਿਆ ਦੇ ਟਾਈਮ ਦੇ ਦੀਵਾਨਾਂ ਦੀ ਪ੍ਰਾਰੰਭਤਾ ਗੁਰ ਇਤਿਹਾਸ ਦੀ ਗਾਥਾ ਦੇ ਨਾਲ ਪ੍ਰਾਰੰਭ ਹੋ ਰਹੀ ਹੈ। ਕਥਾ ਦਾ ਪ੍ਰਸੰਗ ਆਪ ਸਰਬੱਤਰ ਮਾਈ ਭਾਈ ਨੇ ਜੋ ਕੱਲ੍ਹ ਦੇ ਦੀਵਾਨਾਂ ਦੇ ਅੰਦਰ ਪਿਛਲੇ ਦੀਵਾਨਾਂ ਦੇ ਅੰਦਰ ਸਰਵਣ ਕੀਤਾ ਵਜੀਦ ਖਾਨ ਦੇ ਨਾਲ ਬ੍ਰਹਮ ਗਿਆਨੀ ਬੰਦਾ ਸਿੰਘ ਜੀ ਬਹਾਦਰ ਜਿਨ੍ਹਾਂ ਨੂੰ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਥਾਪਣਾ ਦੇ ਕਰਕੇ ਇਸ ਦੱਖਣ ਦੀ ਧਰਤੀ ਦੇ ਉੱਤੋਂ ਤੋਰਿਆ ਪੰਜਾਬ ਦੇ ਵੱਲ ਕਿ ਜਾ ਕਰਕੇ ਉਹਨਾਂ ਪਹਾੜ

ਗਰੀਬਾਂ ਦੇ ਉੱਤੇ ਬੜਾ ਜ਼ੁਲਮ ਕੀਤਾ। ਕਲਗੀਧਰ ਦੇ ਉਹ ਛੋਟੇ ਫਰਜ਼ੰਦ 7 ਸਾਲ ਦੀ 9 ਸਾਲ ਦੀ ਉਮਰ ਦੇ ਵਿੱਚ ਜਿਨ੍ਹਾਂ ਨੂੰ ਬੜੀ ਬੇਰਹਿਮੀ ਦੇ ਨਾਲ ਕਤਲ ਕਰਕੇ ਸ਼ਹਾਦਤ ਦਾ ਜਾਮ ਪਿਆ ਆ, ਉਹ ਵਜੀਦ ਖਾਨ ਦਾ ਹਿਸਾਬ ਕਿਤਾਬ ਕਰਨ ਵਾਸਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੀ ਧਰਤੀ ਦੇ ਵੱਲ ਤੋਰਿਆ। ਪੰਜਾਬ ਦੀ ਧਰਤੀ 'ਤੇ ਸ਼ਾਤਬੀੜ ਬਨੂੜ ਦੇ ਇਲਾਕੇ ਵਿੱਚ

ਰਹੀ ਹੈ। ਸੋ ਫੌਜਾਂ ਆਹਮੋ ਸਾਹਮਣੇ ਆ, ਜੰਗ ਸ਼ੁਰੂ ਹੋਇਆ, ਉਹ ਸਾਰਾ ਪ੍ਰਸੰਗ ਪ੍ਰਾਰੰਭ ਹੋ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸਜੇ ਹੋ, ਮਹਾਰਾਜ ਜੀ ਦੇ ਚਰਨਾਂ ਕਮਲਾਂ ਦਾ ਧਿਆਨ ਧਰੀਏ। ਕਥਾ ਪ੍ਰਸੰਗ ਪ੍ਰਾਰੰਭ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ।

ਸੋ ਸੱਚੇ ਪਾਤਸ਼ਾਹ ਜੀ ਜੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੁਗਲਾਂ ਦੇ ਨਾਲ ਟਾਕਰਾ ਕਰਨ ਵਾਸਤੇ ਭੇਜਿਆ, ਜੰਗ ਦੇ ਮੈਦਾਨ ਦੇ ਵਿੱਚ ਇੱਧਰੋਂ ਗੁਰੂ ਕੇ ਖਾਲਸੇ ਕੀ ਫੌਜ ਹੈ, ਉੱਧਰੋਂ ਵਜੀਦ ਖਾਨ ਦੀ ਫੌਜ ਹੈ, ਦੋਨੋਂ ਫੌਜਾਂ ਆਹਮੋ ਸਾਹਮਣੇ ਹੋਈਆਂ, ਜੰਗ ਸ਼ੁਰੂ ਹੋ ਗਈ ਹੈ ਅਤੇ ਦੋਨਾਂ ਪਾਸਿਓਂ ਸੂਰੇ ਇੱਕ ਦੂਜੇ ਦੇ ਉੱਤੇ ਟਾਕਰਾ ਕਰਨ ਵਾਸਤੇ ਭਿੜ ਪਏ ਹਨ, ਗੋਲੀਆਂ ਚੱਲੀਆਂ, ਬੰਦੂਕਾਂ ਚੱਲੀਆਂ ਹਨ, ਇੱਕ ਦੂਜੇ ਨੂੰ ਮਾਰਨ ਵਾਸਤੇ ਬੜੇ ਉਤਾਵਲੇ ਹਨ। ਸੋ ਸੂਰੇ ਇੱਕ ਦੂਜੇ ਦੇ ਉੱਤੇ

ਜੰਗ ਭਿੜ ਗਿਆ, ਇਤਨਾ ਭਾਰੀ ਜੰਗ ਹੋ ਰਿਹਾ ਕਿ ਕਿਸੇ ਦੀ ਕੋਈ ਦੂਜੀ ਬਾਤ ਸੁਣਦੀ ਨਹੀਂ। ਸ਼ਸਤਰਾਂ ਦੀ ਆਵਾਜ਼ ਆ ਰਹੀ, ਗੋਲੀਆਂ ਚੱਲਣ ਦੀ ਆਵਾਜ਼ ਇਤਨੀ ਵੱਧ ਗਈ ਕਿ ਕੋਈ ਬਾਤ ਕਰਦਾ, ਗੱਲਬਾਤ ਕਰਦਾ ਜੰਗ ਮੈਦਾਨ ਦੇ ਵਿੱਚ, ਦੂਜੀ ਬਾਤ ਸੁਣਦੀ ਨਹੀਂ, ਕੇਵਲ ਸ਼ਸਤਰ

ਦੋਨਾਂ ਦੇ ਉੱਤੇ ਦੋਨਾਂ ਫੌਜਾਂ ਇੱਕ ਦੂਜੇ ਦੇ ਨਾਲ ਹੱਲੇ ਦੇ ਨਾਲ ਜਿਹੜਾ ਵੀ ਕੋਈ ਆਪਣੇ ਨਜ਼ਦੀਕ ਮੁਗਲ ਨਜ਼ਰ ਆਉਂਦਾ ਹੈ ਗੁਰੂ ਖਾਲਸਾ ਫੌਜ ਲਾਹੂ ਲਾਈ ਜਾ ਰਹੀ ਹੈ ਤੇ ਖੜਗ ਫੜ ਕੇ ਕਿਰਪਾਨਾਂ ਹੱਥ ਦੇ ਵਿੱਚ ਫੜ ਕੇ ਇੱਕ ਦੂਜੇ ਦੇ ਉੱਤੇ ਪ੍ਰਹਾਰ ਕਰਦੇ ਹਨ ਹੱਥੋ ਹੱਥੀ ਦੀ ਲੜਾਈ ਹੋ ਗਈ ਇਤਨਾ ਜੰਗ ਦੇ ਵਿੱਚ ਰੁੱਝ ਗਏ ਕਿ ਹੱਥੋ ਹੱਥੀ ਜਿਸ ਤਰ੍ਹਾਂ ਵੀ ਜਿਸ ਪ੍ਰਕਾਰ ਦੀ ਵੀ ਜੰਗ ਸੁੱਝੀ ਹੈ ਨਾ ਉਸੇ ਪ੍ਰਕਾਰ ਦੇ ਨਾਲ

ਤੇ ਢਾਲਾਂ ਸੰਭਾਲ ਦੀ ਵੀ ਕੋਈ ਗਿਣਤੀ ਮਿਣਤੀ ਨਹੀਂ ਰਹੀ। ਕਿਸੇ ਨੂੰ ਕੋਈ ਸੋਝੀ ਨਹੀਂ ਕਿ ਢਾਲਾ ਸੰਭਾਲ ਕੇ ਵਾਰ ਵੀ ਰੋਕਣਾ। ਸਾਰੇ ਇੱਕ ਦੂਜੇ ਦੇ ਉੱਤੇ ਵਾਰ ਕਰਨ ਲਈ ਆਤੁਰ ਹਨ, ਇੱਕ ਦੂਜੇ ਦੇ ਉੱਤੇ ਹੱਲਾ ਕਰਨ ਲਈ ਆਤੁਰ ਹਨ। ਬੜੇ ਰੋਹ ਦੇ ਨਾਲ, ਬੜੇ ਗੁੱਸੇ ਦੇ ਨਾਲ

0: ਜਮਦਰ ਖੜਗ ਖਾਏ ਕਰ ਸੋਵਨ। ਕਈਆਂ ਨੂੰ ਖੜਗ ਦਾ ਐਸਾ ਵਾਰ ਹੋਇਆ ਉਹ ਧਰਤੀ ਦੇ ਉੱਤੇ ਮੌਤ ਦੀ ਨੀਂਦ ਸੌ ਗਏ।
1: ਛੂਚੇ ਅਨਕ ਤੁਰੰਗਮ ਡੋਲਾ।
0: ਸੋ ਇਸ ਪ੍ਰਕਾਰ ਦੇ ਨਾਲ ਸੂਰਬੀਰ ਯੋਧੇ ਬੜੇ ਰੋਹ ਦੇ ਵਿੱਚ ਜੰਗ ਮੈਦਾਨ ਦੇ ਵਿੱਚ ਤੁਰੰਗਮਾ ਘੋੜਿਆਂ ਦੇ ਉੱਤੇ, ਸੋ ਘੋੜੇ ਖਾਲੀ ਹੋ ਗਏ ਜੰਗ ਦੇ ਮੈਦਾਨ ਦੇ ਵਿੱਚ ਮਾਰ ਮਾਰ ਕਰਦੇ ਇੱਕ ਦੂਜੇ ਤੇ ਪ੍ਰਹਾਰ ਕੀਤਾ ਹੈ।
1: ਮਾਰ ਮਾਰ ਕੇ ਤਕ ਹਟ ਬੋਲਾ।
0: ਬਸ ਇੱਕੋ ਹੀ ਆਵਾਜ਼ ਆ ਰਹੀ ਹੈ, ਮਾਰ ਦਿਓ ਮਾਰ ਦਿਓ ਮਾਰ ਦਿਓ। ਜਿਹੜਾ ਵੀ ਸੂਰਬੀਰ ਯੋਧਾ ਇੱਕ ਦੂਜੇ ਦੇ ਸਾਹਮਣੇ ਹੁੰਦਾ ਬਸ ਇੱਕੋ ਹੀ ਰੋਹ ਹੈ ਮਨਾਂ ਦੇ ਵਿੱਚ, ਇੱਕ

0: ਮੜਤ ਮੜ ਜਾਗੀ। ਭੂਤਾਂ ਪ੍ਰੇਤਾਂ ਨੇ ਆਣ ਕੇ ਉੱਥੇ ਨੱਚਣਾ ਕੀਤਾ, ਬੈਤਾਲ ਆਪਣਾ ਨਿਰਤ ਕਰ ਰਹੇ ਹਨ।
1: ਰੁੰਡ ਕਟ ਮੁੰਡ ਭਰੇ ਹੈ,
0: ਕਈਆਂ ਦੇ ਸਰੀਰਾਂ ਦੇ ਨਾਲੋਂ ਧੌਣਾ ਅਲੱਗ ਹੋ ਗਈਆਂ, ਐਸੇ ਵਾਰ ਚੱਲੇ।

0: ਉਸ ਚੱਪੜਚਿੜੀ ਇਲਾਕੇ ਦੇ ਅੰਦਰ ਮੈਦਾਨ ਦੇ ਵਿੱਚ ਧੌਣ ਕਿਤੇ ਪਈ, ਹੱਥ ਕਿਤੇ ਪਿਆ, ਅੰਗ ਟੁੱਟ ਕੇ ਵੱਡ ਫੱਟ ਹੋ ਕਰਕੇ ਕਿਤੇ ਦੀ ਕਿਤੇ ਪਏ ਹਨ।
1: ਕਹੋ ਕਹਾਂ ਲਗ ਯੁੱਧ ਅਖਾਰਾ।
0: ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿਣ ਲੱਗੇ,

ਦੇ ਵਿੱਚ ਬੜਾ ਵਿਸ਼ਾਲ ਘਮਸਾਨ ਜੰਗ ਮੱਚਿਆ ਹੈ। ਜੇ ਮੈਂ ਸਾਰਾ ਵਿਸਥਾਰ ਕਰਨ ਲੱਗਾ ਤੇ ਉਹ ਵਿਸਥਾਰ ਦੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਐਸਾ

ਬੰਦਾ ਸਿੰਘ ਜੀ ਬਹਾਦਰ ਜਿਨ੍ਹਾਂ ਨੇ ਸੂਰਬੀਰ ਯੋਧੇ ਜੋ ਮਾਝੇ ਦੀ ਧਰਤੀ ਦੇ ਉੱਤੋਂ ਦੱਖਣ ਦੇਸ਼ ਦੀ ਧਰਤੀ ਦੇ ਉੱਤੋਂ

0: ਵਿੱਚੋਂ ਆਪਣੇ ਤੋਂ ਜਿਹੜੇ ਸਨਮੁਖ ਸਨ ਉਹਨਾਂ ਨੂੰ ਹਟਾਉਣਾ ਕੀਤਾ, ਵਜ਼ੀਰ ਖਾਨ ਨੂੰ ਸਨਮੁਖ ਹੋਣਾ ਕੀਤਾ ਹੈ।
1: ਨਰ ਤਿਉ ਮਰੇ ਸੁਭ ਹਟ ਸਮਦਾਏ।
0: ਸੋ ਸੂਰਬੀਰ ਯੋਧੇ ਉੱਥੇ ਲੜ ਰਹੇ ਆ, ਬੜਾ ਵਿਸ਼ਾਲ ਗੁਰੂ ਖਾਲਸੇ ਦਾ ਰੋਹ ਬਣਿਆ, ਬੜੇ ਵੱਡੇ ਸੂਰਮੇ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਦੇ ਹੇਠਾਂ ਲੜ ਰਹੇ ਹਨ।
1: ਬੰਦੇ ਨਿਜ ਹੈ ਫੰਧਾਇਓ।
0: ਚਲੋ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ
1: ਖਾਂ ਵਜੀਦ ਕੇ ਸਨਮੁਖ ਆਇਓ।
0: ਇਸ ਤਰ੍ਹਾਂ ਵਜੀਦ ਖਾਨ ਦੇ ਸਨਮੁਖ ਆ ਕੇ ਖੜੇ ਹੋਏ ਹਨ।
1: ਸਾਹਿਬ ਜ਼ਾਦਾਨ ਕੇ ਦਰੋਹੀ
0: ਤੇ ਬੜਾ ਲਲਕਾਰ ਕੇ, ਬੜਾ ਰੋਹ ਦੇ ਵਿੱਚ ਵਜੀਦ ਖਾਨ ਨੂੰ ਲਲਕਾਰਿਆ ਹੈ।
1: ਸਲਤਨ ਸਕਲ ਬਿਨਾਸ਼ੀ ਦੋਹੀ
0: ਕਹਿਣ ਲੱਗੇ, ਓਏ ਸਾਹਿਬਜ਼ਾਦਿਆਂ ਦੇ ਕਾਤਲਾ, ਓਏ ਵੱਡੇ ਪਾਪੀਆ, ਤੂੰ ਬੜਾ ਵੱਡਾ ਪਾਪ ਕਮਾਉਣਾ ਕੀਤਾ ਹੈ, ਤੂੰ ਬੜਾ

ਹੁਣ ਤੇਰਾ ਬਲ ਕੋਈ ਚੱਲਣ ਨਹੀਂ ਦੇਵਾਂਗਾ, ਤੇਰੀ ਸੈਨਾ ਦਾ ਬਲ ਕੋਈ ਚੱਲਣ ਨਹੀਂ ਦੇਵਾਂਗਾ, ਹੁਣ ਤੇਰੇ ਪਾਪਾਂ ਦਾ ਹਿਸਾਬ ਨੇੜੇ ਹੈ। ਆਪਣੇ ਅੱਲਾ ਨੂੰ ਯਾਦ ਕਰ ਲੈ, ਖੁਦਾ ਨੂੰ ਯਾਦ ਕਰ ਲੈ, ਤੇਰੇ ਪਾਪਾਂ ਦਾ ਹਿਸਾਬ

0: ਤੇਰਾ ਵਿਨਾਸ਼ ਹੋ ਜਾਣਾ, ਇਸ ਧਰਤੀ ਦੇ ਉੱਤੇ ਫਨਾ ਹੋ ਜਾਣਾ ਬਾਕੀ ਹੈ।
1: ਗੁਰ ਕੋ ਅਦਬ ਨਾ ਤੈ ਕੁਛ ਰਾਖਾ।
0: ਉਹ ਜਿਹੜੇ ਸਤਿਗੁਰਾਂ ਦਾ ਅਦਬ ਕੁੱਲ ਲੁਕਾਈ ਕਰਦੀ, ਦੇਵੀ ਦੇਵਤੇ ਕਰਦੇ, ਉਹਨਾਂ ਦਾ ਅਦਬ ਕਰਨਾ ਚਾਹੀਦਾ ਸੀ। ਤੂੰ ਉਹਨਾਂ ਦੇ ਨਾਲ ਵੈਰ ਵਧਾਇਆ, ਤੂੰ ਉਹਨਾਂ ਦੇ ਨਾਲ ਯੁੱਧ ਕਰਨਾ ਚਾਹਿਆ। ਮਾਸੂਮ ਬੱਚਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮੌਤ ਦੇ ਕਤਲ ਕਰਕੇ ਉਹਨਾਂ ਨੂੰ ਸ਼ਹਾਦਤ ਦੇ ਜਾਮ ਪਿਆਏ। ਸ਼ੀਰਖੋਰ ਬੱਚਿਆਂ ਨੂੰ ਤੂੰ ਕਤਲ ਕਰ ਦਿੱਤਾ, ਉਹ ਤੂੰ ਗੁਰੂ ਕਾ ਅਦਬ ਨਹੀਂ ਰੱਖਣਾ ਕੀਤਾ ਹੈ।
1: ਸੁਨਤ ਵਜ਼ੀਦ ਖਾਨ ਤਬ ਭਾਖਾ।
0: ਜਦੋਂ ਵਜ਼ੀਦ ਖਾਨ ਨੇ ਵੇਖਿਆ ਨਾ ਬਾਬਾ ਬੰਦਾ ਸਿੰਘ ਬਹਾਦਰ ਸਨਮੁਖ ਆ ਗਏ ਆ, ਤੇ ਵਜ਼ੀਰ ਖਾਨ ਬਾਬਾ ਬੰਦਾ ਸਿੰਘ ਬਹਾਦਰ ਤੋਂ ਡਰਦਾ ਵੀ ਸੀ, ਪਤਾ ਸੀ ਬੜਾ ਸੂਰਬੀਰ ਯੋਧਾ ਹੈ। ਜਦੋਂ ਤੋਂ ਦੱਖਣ ਦੇਸ਼ ਤੋਂ ਤੁਰਿਆ ਹੈ, ਜੰਗ ਮੈਦਾਨ ਦੇ ਵਿੱਚ ਰਾਹੂ ਰਾ ਹੈ, ਕੋਈ ਵੀ ਸੂਰਮਾ ਬਾਬਾ ਬੰਦਾ ਸਿੰਘ ਬਹਾਦਰ ਦੇ ਅੱਗੇ ਟਿਕ ਨਹੀਂ ਸਕਿਆ। ਇਸ ਪ੍ਰਕਾਰ ਦੇ ਨਾਲ ਵਜ਼ੀਦ ਖਾਨ ਨੇ ਉੱਚੀ ਸਾਰੀ ਆਪਣੀ ਫੌਜ ਦੇ ਵੱਲ ਵੇਖਿਆ।

0: ਨੇੜੇ ਜਿਹੜੇ ਸੂਰਬੀਰ ਮੇਰੇ ਜਰਨੈਲ ਯੋਧੇ ਖੜੇ ਹਨ,
1: ਸਤਰੂ ਸਮੀਪ ਖਰੋ ਰਨ ਜੋਵਾ,
0: ਉਹ ਤੁਹਾਨੂੰ ਪਤਾ ਨਹੀਂ ਲੱਗਦਾ ਤੁਸੀਂ ਮੇਰੇ ਨੇੜੇ ਖੜੇ ਹੋ ਤੇ ਇਹ ਬੰਦਾ ਸਿੰਘ ਬਹਾਦਰ ਮੈਨੂੰ ਲਲਕਾਰ ਰਿਹਾ ਹੈ।
1: ਸਭ ਦਲ ਕੋ ਇਹ ਰਿਪ ਸਰਦਾਰ,
0: ਜਿਹੜੇ ਸੂਰਬੀਰ ਜਰਨੈਲ ਯੋਧੇ ਹੈ ਉਹ ਤੁਹਾਨੂੰ ਪਤਾ ਨਹੀਂ ਲੱਗਦਾ ਉਹ

0: ਉਸ਼ਾਰ ਕਰ ਦਿੱਤੀ ਤੀਰਾਂ ਦੀ ਗੋਲੀਆਂ ਦੀ। ਜਿਸ ਪ੍ਰਕਾਰ ਦੇ ਵੀ ਸ਼ਸਤਰ ਬਸਤਰ ਪਾਸ ਸਨ ਉਸੇ ਪ੍ਰਕਾਰ ਦੇ ਨਾਲ ਹੱਲਾ ਕਰਨਾ ਕੀਤਾ ਹੈ।
1: ਹਿੱਤ ਤੇ ਸਨਮੁਖ ਬੰਦਾ ਪਇਓ
0: ਤੇ ਇਧਰੋਂ ਬਾਬਾ ਬੰਦਾ ਸਿੰਘ ਬਹਾਦਰ ਘੋੜੇ

ਗੁਰੂ ਖਾਲਸੇ ਨੇ ਵੀ ਇਧਰੋਂ ਹੱਲਾ ਕਰਨਾ ਸ਼ੁਰੂ ਕੀਤਾ, ਤੁਫੰਗਾਂ ਚਲਾਈਆਂ, ਗੋਲੀਆਂ ਚਲਾਈਆਂ, ਹੱਲਾ ਕਰਨਾ ਕੀਤਾ ਹੈ। ਤੇ ਗੋਲੀਆਂ ਦੇ ਨਾਲ ਬੰਦੂਕਾਂ ਦੇ ਨਾਲ ਦੋਨਾਂ ਪਾਸੋਂ ਤਾੜ ਤਾੜ ਕਰਦੀਆਂ ਆਵਾਜ਼ਾਂ ਆਉਣ

0: ਦੋਵਾਂ ਦਿਸ਼ਾਂ ਪਾਸੋਂ ਇਧਰ ਬਾਬਾ ਬੰਦਾ ਸਿੰਘ ਜੀ ਬਹਾਦਰ ਵਾਲੇ ਪਾਸੋਂ ਗੁਰੂ ਖਾਲਸਾ ਤੁਫੰਗਾਂ ਦੇ ਨਾਲ ਗੋਲੀਆਂ ਚਲਾ ਰਿਹਾ, ਬੰਦੂਕਾਂ ਦੀ ਵਾਰ ਕਰ ਰਿਹਾ ਹੈ, ਤੀਰਾਂ ਦੀ ਬੁਛਾਰ ਕਰ ਰਿਹਾ। ਉਧਰ ਵਜ਼ੀਰ ਖਾਨ ਦੀ ਫੌਜ ਬੰਦੂਕਾਂ ਦੇ ਨਾਲ ਗੋਲੀਆਂ ਚਲਾ ਰਹੀ, ਤੀਰਾਂ ਦੀ ਬੁਛਾਰ ਬਾਬਾ ਬੰਦਾ ਸਿੰਘ ਦੀ ਫੌਜ ਦੇ ਉੱਤੇ ਕਰ ਰਹੀ ਹੈ। ਇਸ ਪ੍ਰਕਾਰ ਦੇ ਨਾਲ ਬੜਾ ਘਮਸਾਨ ਦਾ ਯੁੱਧ ਮਚਿਆ।
1: ਕਿਸ ਮੈਂ ਸ਼ਕਤ ਰਹੇ ਦਿੜ ਆਗੇ।
0: ਸੋ ਕੋਈ ਵੀ ਮੈਦਾਨ ਜੰਗੇ ਮੈਦਾਨ ਦੇ ਵਿੱਚ ਕਿਸੇ ਦਾ ਵੀ ਪਤਾ ਨਹੀਂ ਲੱਗ ਰਿਹਾ, ਇਤਨਾ ਘਮਸਾਨ ਦਾ

0: ਬੰਦਾ ਸਿੰਘ ਬਹਾਦਰ ਜੀ ਨੇ ਫਿਰ ਉਹ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਬਖਸ਼ੇ ਹੋਏ ਤੀਰਾਂ ਦੇ ਵਿੱਚੋਂ ਇੱਕ ਤੀਰ ਕਮਾਨ ਦੀ ਤੰਦੀ ਦੇ ਉੱਤੇ ਚਾੜਨਾ ਕੀਤਾ, ਤੁਰਕਾਂ ਦੇ ਵੱਲ ਭੇਜਣਾ ਕੀਤਾ ਤੇ ਤੁਰਕਾਂ ਦੀ ਫੌਜ ਦੇ ਅੰਦਰ ਐਸਾ ਘਮਸਾਨ ਦੀ ਭਾਜੜ ਪੈ ਗਈ ਕਿ ਬੇਮੁਖ ਜੰਗ ਤੋਂ ਹੋ ਗਏ, ਜੰਗ ਮੈਦਾਨ ਤੋਂ ਬੇਮੁਖ ਹੋ ਕੇ ਪਿਛਾਂ ਨੂੰ ਭੱਜਣ ਲੱਗੇ ਹਨ।
1: ਲਸ਼ਕਰ ਕੀ ਦਸ਼ਾ ਭਲਾਵਨ।
0: ਇਸ ਪ੍ਰਕਾਰ ਦੇ ਨਾਲ ਜਦੋਂ ਫੌਜ ਪਿਛਾਂ ਨੂੰ ਭੱਜਣ ਲੱਗੀ ਹੈ ਨਾ, ਵਜ਼ੀਰ ਖਾਨ ਦਾ ਸਾਥ ਨਹੀਂ ਦੇ ਰਹੀ, ਆਪਣੇ ਆਪਣੇ ਢਾਲੇ ਕਿਰਪਾਨਾਂ ਨੂੰ ਉੱਥੇ ਹੀ ਛੱਡ ਕੇ ਫੌਜ ਪਿਛਾਂ ਹਟਣ ਲੱਗੀ ਹੈ। ਵਜ਼ੀਰ ਖਾਨ ਨੇ ਵੇਖਣਾ ਕੀਤਾ ਹੈ ਕਿ ਫੌਜ ਦੀ ਮਾੜੀ ਦਸ਼ਾ ਹੋ ਗਈ ਹੈ, ਫੌਜ ਪਿਛਾਂ ਹਟ ਗਈ ਹੈ।
1: ਚਾਹੇ ਵਜ਼ੀਰ ਦੇ ਪ੍ਰਾਨ ਬਚਾਵਨ।
0: ਤੇ ਵਜ਼ੀਰ ਖਾਨ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਹੈ ਕਿ ਇਸ ਜੰਗ ਦੇ ਮੈਦਾਨ ਦੇ ਵਿੱਚ ਮੇਰਾ ਭਾਰੀ ਨੁਕਸਾਨ ਹੋ ਗਿਆ, ਬੜੀਆਂ ਫੌਜਾਂ ਮਰ ਗਈਆਂ, ਮੇਰੇ ਜਿਹੜੇ ਫੌਜਦਾਰ ਹੈ ਉਹ ਕੁਛ ਮਰਨ ਮੌਤ ਦੇ ਘਾਟ ਉਤਰ ਗਏ, ਕੁਛ ਫੌਜਦਾਰ ਇੱਥੇ ਜੰਗ ਦੇ ਮੈਦਾਨ ਦੇ ਵਿੱਚ ਆਪਣਾ ਬਾਹੂਬਲ ਗਵਾ ਬੈਠੇ ਆ ਤੇ ਉਹ ਭੱਜ ਰਹੇ ਆ, ਨੱਟ ਰਹੇ ਆ। ਹੋਵੇ ਨਾ ਹੋਵੇ ਹੁਣ ਇਹ ਤੋਂ ਕੂਚ ਕਰਨਾ ਚਾਹੀਦਾ ਹੈ, ਹੋਵੇ ਨਾ ਹੋਵੇ ਕਿਸੇ ਪ੍ਰਕਾਰ ਦੇ ਨਾਲ ਜਾਨ ਬਚਾ ਕੇ ਭੱਜ ਜਾ।

0: ਤਕ ਮੌਤ ਅਗੀ ਇਹ ਭਾਰਾ।
1: ਆਪਣੇ ਮਨ ਦੇ ਵਿੱਚ ਵਿਚਾਰ ਕਰਨਾ ਕੀਤੀ ਕਿ ਵਜ਼ੀਰ ਖਾਨ ਨੂੰ ਕੋਈ ਸੌਖੀ ਮੌਤ ਦੇ ਘਾਟ ਨਹੀਂ ਉਤਾਰਿਆ ਜਾਵੇ। ਜੇ ਇਹਨੂੰ ਤਫੰਗ ਦੇ ਨਾਲ ਜਾਂ ਤੀਰ ਦੇ ਨਾਲ ਮੌਤ ਦੇ ਘਾਟ ਉਤਾਰਾ,
0: ਜੋ ਆਯੁ ਤੇ ਕਰੋ ਪ੍ਰਹਾਰ।
1: ਜੇ ਇਹਦੇ ਤੇ ਕੋਈ ਨਾ ਕੋਈ ਸ਼ਸਤਰ ਦੇ ਨਾਲ ਪ੍ਰਹਾਰ

0: ਇਹ ਉਚਿਤ ਨਹੀਂ। ਇਹਨੇ ਪਾਪ ਬੜੇ ਵੱਡੇ ਕਮਾਉਣਾ ਕੀਤੇ ਆ, ਇਹਨੇ ਬੜਾ ਧਰੋਹ ਕਮਾਉਣਾ ਕੀਤਾ, ਵੱਡੇ ਵੱਡੇ ਪਾਪ ਕਰਕੇ ਇਹ ਜੰਗ ਦੇ ਮੈਦਾਨ ਦੇ ਵਿੱਚ ਮੇਰੇ ਸਨਮੁਖ ਖੜਾ ਹੋਇਆ। ਇਹਨੂੰ ਸੌਖੀ ਮੌਤ ਦੇਣੀ ਜਾਂ ਇਹਨੂੰ ਤੀਰ ਦੇ ਨਾਲ ਤੁਫੰਗ ਦੇ ਨਾਲ ਮੌਤ ਦੇ ਘਾਟ ਉਤਾਰਾਂਗਾ ਤੇ ਇਹ ਵੀਰ ਗਤੀ ਨੂੰ ਪ੍ਰਾਪਤ ਹੋਵੇਗਾ। ਇਸ ਪ੍ਰਕਾਰ ਦੇ ਨਾਲ ਇਹਨੂੰ ਸੌਖੀ ਮੌਤ ਨਾ ਦੇਵਾ।
1: ਜਿੱਥੇ ਵੱਧ ਡਿੱਗ ਪਹੁੰਚੋ ਜਾਏ।
0: ਇਸ ਤਰ੍ਹਾਂ ਵਿਚਾਰ ਕਰਦੇ ਬਾਬਾ ਬੰਦਾ ਸਿੰਘ ਜੀ ਬਹਾਦਰ ਘੋੜੇ ਨੂੰ ਅੱਡੀ ਲਾਈ ਤੇ ਵਜ਼ੀਰ ਖਾਨ ਦੇ ਪਾਸ ਪਹੁੰਚ ਗਏ ਹਨ। ਇਹਨੂੰ ਜਾ ਕਰਕੇ ਬਹਾਦਰ ਨੇ ਜਾ ਕੇ ਹੱਲਾ ਸੀਤਾ, ਬਹਾਦਰ ਨੇ ਦੋ ਚਾਰ ਲਾਗੀ ਮਾਰੇ ਤੇ ਧਰਤੀ ਦੇ ਉੱਤੇ ਲਟਕਾ ਲਿਆ ਮਾਰੇ ਲਾਗੀ ਚੜ ਕੇ ਕਾਲਿਆ ਕੀਤਾ ਇਸ ਪਾਪੀ ਜਿਨ੍ਹੇ ਇਹ ਸ਼ੀਰ ਕੌਰ ਬੱਚਿਆਂ ਦਾ ਕਤਲ ਕੀਤਾ ਸੀ, ਅਨੇਕਾਂ ਹੀ ਗੁਰੂ ਕੇ ਸਿੰਘ ਸ਼ਹੀਦ ਕਰਨਾ ਕੀਤੇ ਸਨ, ਸ਼ਹੀਦ ਜਿਨ੍ਹਾਂ ਦਾ ਕੋਈ ਗੁਲਾਮ ਨਹੀਂ ਸੀ, ਜਿਨ੍ਹਾਂ ਦਾ ਕੋਈ ਦੇਹ ਪਰਵਾਸ ਸੀ, ਤੇ ਇਸ ਦੇ ਬਹੁਤ ਸ਼ਹਿਦਤ ਕੀਤਾ, ਇਸ ਦੇ ਬਹੁਤ ਭਾਰੀ ਨੁਕਸਾਨ ਕੀਤਾ ਗੁਰੂ ਪਿਆਰ ਨਾਲ, ਸੋ ਇਸ ਗੁਰੂ ਪਿਆਰ ਦੇ ਨਾਲ ਸੋ ਜੀਤ ਪ੍ਰਕਾਸ਼ ਦੀ ਮੌਤ ਦੇ ਘਾਟ ਖਾ ਗਿਆ ਮੌਤ ਦੇ ਘਾਟ ਗੱਡਿਆ ਸਾਹਿਬਜ਼ਾਦਿਆਂ ਦਾ ਇਹ ਸਾਹਿਬ ਸਰਦਾਰ ਜੀ ਸਾਹਿਬਜ਼ਾਦਿਆਂ ਦਾ ਕਾਤਲ ਜਦੋਂ ਬਾਕੀ ਦੀ ਬਚੀ ਜੰਗ ਦੀ ਬਾਣੀ ਦੇ ਵਜ਼ੀਰ ਖਾਨ ਦੇ ਵੇਖਿਆ, ਵਜ਼ੀਰ ਸਾਰੇ ਵੇਖੇ ਫੌਜ ਨੇ ਦੇਖਿਆ, ਵਜ਼ੀਰ ਖਾਨ ਨੇ ਤੇ ਨਜ਼ਰ ਨਹੀਂ ਆਉਂਦਾ, ਨਜ਼ਰ ਨਹੀਂ ਆਉਂਦਾ ਜਿਹੜਾ ਲਸ਼ਕਰ ਨਾ ਉਹ ਲਸ਼ਕਰ ਜੰਗ ਦੇ ਮੈਦਾਨ ਵਿੱਚੋਂ ਫਿਰ ਭੱਜ ਗਿਆ ਹੈ। ਜੰਗ ਦੇ ਮੈਦਾਨ ਦੇ ਵਿੱਚੋਂ ਜੰਗ ਫਿਰ ਇਹ ਦਰਾਂ ਦੇ ਨਟੋਂ ਦੀ ਤਿਆਰੀ ਕਰ ਰਹੀ ਹੈ, ਤਿਆਰੀ ਕਰ ਰਹੀ ਹੈ ਜਿਹੜੀ ਬਾਬਾ ਬੰਦਾ ਸਿੰਘ ਦੀ ਜਿਹੜੀ ਸੈਨਾ ਬੈਨਾ ਬਸੀ ਖੁਸ਼ੀ ਜਿਹੜੇ ਸਿੰਘ ਦਾ ਕੀ ਖੁਸ਼ੀ ਹਾਲਤ ਦਾ ਜਿਹੜੇ ਸਿੰਘ ਨਹੀਂ ਉਤਰੇ ਉਹ ਬਾਬਾ ਬੰਦਾ ਸਿੰਘ ਦੀ ਸੈਨਾ ਨੇ, ਬਚੀ ਹੋਈ ਤੁਰਕਾਂ ਦੀ ਫੌਜ ਦੇ ਉਹਨਾਂ ਨੂੰ ਲੁੱਟ ਸੋਚ ਕੀਤੀ ਹੈ। ਛੁੱਟ ਕੀਤੀ ਹੈ। ਫਿਰ ਜਿਹੜੇ ਉਸ ਨਗਰ ਦੇ ਸੂਰਬੀਰ ਯੋਧੇ ਸਨ, ਸੂਰਬੀਰ ਯੋਧੇ ਸਨ, ਉਹ ਜਿਹੜੇ ਬੱਚੇ ਸਨ, ਉਹਨਾਂ ਨੇ ਮਨ ਦੇ ਵਿੱਚ ਵਿਚਾਰ ਕੀਤੀ, ਮਨ ਦੇ ਵਿੱਚ ਵਿਚਾਰ ਵਜ਼ੀਰ ਖਾਨ ਨੇ ਪਾਪ ਦਾ ਵੱਡਾ ਪ੍ਰਮਾਣ ਕੀਤਾ, ਪਾਪ ਬਣਦੇ ਬਣਦੇ ਹੋਏ ਪਾਪਾਂ ਦਾ ਡੰਡ ਦਿੱਤਾ, ਤੇ ਉਹ ਬੰਦਾ ਸਿੰਘ ਬਹਾਦਰ ਆਏ ਹਾ, ਤੇ ਬੰਦਾ ਦੂਜਾ ਹੁਣ ਕੋਈ ਜੋਰ ਨਹੀਂ, ਗੁਰੂ ਖਾਲਸਾ ਦੇ ਉੱਤੇ ਜੋਰ ਨਹੀਂ, ਹੁਣ ਚਾਲ ਚੱਲ ਕੇ ਇਹ ਸੈਨਾ ਹੁਣ ਵਿਚਾਰਤਾ ਹੀ ਹੋ ਜਾਵੇ ਸੈਨਾ ਹੈ, ਪਰ ਜਿੱਥੋਂ ਕਾਟੋ ਉਹ ਇਲਾਕੇ ਦੇ ਸੂਰਬੀਰ ਯੋਧੇ ਇਲਾਨ ਬਾਬਾ ਮੁਰਗਾ ਸਿੰਘ ਦੇ ਬਹਾਦਰ ਨੂੰ ਮਿਲੇ ਹਨ, ਬਹਾਦਰ ਨੂੰ ਮਿਲੇ ਹਨ, ਤੋ ਬਾਬਾ ਬਹਾਦਰ ਨੂੰ ਬਾਬਾ ਕਿਉਂ ਮਿਲੇ, ਫੌਜ ਦੇ ਵਿੱਚ ਸ਼ਾਮਲ ਹੋ ਗਏ, ਫੌਜ ਦੇ ਵਿੱਚ ਸ਼ਾਮਲ ਹੋ ਗਏ, ਲੁੱਟਣ ਵਾਸਤੇ ਬਾਬਾ ਬੰਦਾ ਸਿੰਘ ਦੀ ਫੌਜ ਨੇ ਬਾਬਾ ਹੱਲਾ ਕਰ ਦਿੱਤਾ, ਲੱਖਾਂ ਸੂਰਬੀਰ ਯੋਧਿਆਂ ਦਾ ਸੋਰ ਯੁੱਧ ਲੁੱਟ ਲਿਆ ਹੈ, ਉਹਨਾਂ ਨੇ ਕਲਿਆ ਹੈ ਨਾ ਕੀਤਾ, ਬੜੇ ਚਾਅ ਦੇ ਨਾਲ, ਬੜੇ ਰੋਹ ਦੇ ਨਾਲ, ਬੜੇ ਰੋਹ ਦੇ ਨਾਲ ਰਾਤ ਦਿਨ ਇਸ ਸ਼ਹਿਰ ਲੁੱਟਦੇ ਜਾ ਰਹੇ ਹਨ, ਇਸ ਗੁਰੂ ਨਾਨਕ ਦੀ ਸਰਹੰਦ ਦੇ ਦਰਵਾਜ਼ੇ ਦੇ ਨੇੜੇ ਪਹੁੰਚੀ ਹੈ, ਦਰਵਾਜ਼ੇ ਦੇ ਨੇੜੇ ਪਹੁੰਚੀ ਹੈ, ਇਸ ਦਰਵਾਜ਼ੇ ਦੇ ਨੇੜੇ ਪਹੁੰਚ ਕੇ ਫੌਜ ਦੇ ਨੇੜੇ ਪਹੁੰਚ ਕੇ ਫੌਜ ਜਿਹੜੀਆਂ ਵਸਤਾਂ ਮਹਿੰਗੀਆਂ ਮਹਿੰਗੀਆਂ ਉਸ ਸਰਹੰਦ ਦੇ ਅੰਦਰ ਘਰਾਂ ਦੇ ਅੰਦਰ ਪ੍ਰਵੇਸ਼ ਕਰਕੇ ਗੁਰੂ ਨਾਨਕ ਦੇ ਸਰਹੰਦ ਦੇ ਨੇੜੇ ਫੌਜ ਵੱਡੇ ਨਗਰ ਦੇ ਵਿੱਚ ਬੜੀ ਵੀ ਲੁੱਟ ਵਿਰੋਨਾ ਕੀਤੀ, ਬੜੀ ਸੈਨਾ ਪ੍ਰਵੇਸ਼ ਕਰ ਗਈ ਹੈ, ਸਾਰਾ ਸਮੁਦਾਏ ਇਸ ਸਰਹੰਦ ਨੂੰ ਲੁੱਟ ਛੁੱਟ ਕਰ ਰਹੇ ਸਾ, ਜਿਹੜੇ ਅੱਗੇ ਆ ਕੇ ਸੂਰਬੀਰ ਯੋਧੇ ਮੁਗਲਾਨੀਆਂ ਸਦਾਨੀਆਂ ਪਠਾਨੀਆਂ ਸਦਾਨਾਤ ਉਜੜੀਆਂ ਘਰਾਂ ਦੇ ਵਿੱਚ ਇਸਦੀਆਂ ਸੁਣ ਉਹਨਾਂ ਘਰਾਂ ਦੇ ਵਿੱਚ ਹੁਕਮ ਜਾਈ ਹੁਕਮ ਜਾਈ ਇਸ ਪ੍ਰਕਾਰ ਦੇ ਨਾਲ ਉੱਤੇ ਬੜੇ ਮੋਟੇ ਸਾਤ ਮੱਤੀ ਹੜੀ ਲੋਕ ਸੁਖੰਦ ਜਿਸ ਕਰਮ ਚੰਨਾ ਤੇ ਜਿਸ ਜਿਹੜਾ ਦਰੀ ਦੀ ਹੈ ਜਿਹੜਾ ਵਿਅਕਤੀ ਹੈ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਮੁੱਖਾ ਨਾਮ ਦੀ ਹਾਲਤ ਦੇ ਵਿੱਚ ਆਨੰਦ ਤੁਰਨਾਂ ਦੇ ਵਿੱਚ ਦੋ ਸੱਚਰਨਾਂ ਦੇ ਵਿੱਚ ਆਇਆ ਗਿਆ ਪਰ ਗੁਰੂ ਚਾਨ ਸਾਹਿਬ ਉਹਨਾਂ ਝੂਠਾ ਆਨੰਦ ਜਾਇ ਸੜਾ ਕੇ ਸੰਬੋਧਨ ਕਰਦਾ ਜਿੰਨੇ ਸਹਿਬ ਜਾਦਿਆਂ ਦੇ ਬੰਦੀ ਗੁਰੂ ਕੇ ਪ੍ਰਤੀ ਪ੍ਰਤੀ ਇਸ ਗੁਰੂ ਪਿਆਰ ਦੇ ਵਿੱਚ ਮਜੀਰੇ ਨਾਮ ਦੇ ਅਗਰਾਹ ਬੜੇ ਕੰਨ ਭਰਨਾ ਕੀਤੇ ਬੜੇ ਕੀਰ ਭਰਾ ਕਿਹੜੀ ਗਲੀ ਦੇ ਜਾ ਕਰਕੇ ਉਹ ਘਰ ਕਰਕੇ ਉਹ ਘਰ ਚੋ ਵਿੱਚੋਂ ਕੱਢਣਾ ਕੀਤਾ ਨਿਰਦੋਸ਼ ਬਾਲਕ ਨਗਰੀ ਦੇ ਵਿੱਚ ਲੋਕ ਸਨ ਨਗਰੀ ਦੇ ਵਿੱਚ ਆਪਣੇ ਜੋ ਵੀ ਆਪਣੇ ਮਨਾਂ ਦੇ ਵਿੱਚ ਵਿਚਾਰ ਕੀਤੀ ਹੈ ਕਿ ਕ੍ਰਾਂਤੀ ਹੋਣ ਕੇ ਸਾਨੂੰ ਮਾਰੀ ਸਰਹੰਦ ਦੀ ਹੋਣ ਕੇ ਬਾਹਰ ਜਾ ਕੇ ਡੇਰਾ ਕਰ ਲੈਣਾ ਚਾਹੀਦਾ ਕਿਤੇ ਹੋਰ ਨਗਰ ਦੇ ਵਿੱਚ ਵਾਸ ਕਰਨ ਹੋਰ ਚਾਹੀਦਾ ਹੈ ਤੇ ਜੇ ਇੱਥੋਂ ਬਚ ਜਾਵਾਂਗੇ ਜੇ ਉੱਥੋਂ ਪ੍ਰਾਣ ਸਾਡੇ ਸਰੀਰਾਂ ਦੇ ਵਿੱਚ ਬਚੇ ਰਹੇ ਸਰੀਰਾਂ ਨਾਲ ਕਿਤੇ ਜਾ ਕੇ ਵਸ ਜਾਵਾਂਗੇ ਤੇ ਜੇ ਕਿਤੇ ਵਸ ਗਏ ਫਿਰ ਧਨ ਜੋਗ ਤੇ ਆਸਰ ਇਸ ਪ੍ਰਕਾਰ ਦੇ ਨਾਲ ਉਸ ਨਗਰ ਦਰਸ਼ਨ ਹੋ ਗਏ ਉਸ ਨਗਰ ਲੋਕਾਂ ਦੀ ਦਰਸ਼ਾ ਲੱਗ ਗਈ ਸਾਰਾ ਕੁਛ ਤਿਆਗ ਕੇ ਚੌਂ ਦਿਸ਼ਾ ਦੇ ਵਿੱਚ ਜਿਸ ਪ੍ਰਕਾਰ ਦੇ ਨਾਲ ਇਸ ਨਗਰ ਦੇ ਵਿੱਚ ਪ੍ਰਾਪਤ ਕੀਤੇ ਨਗਰ ਇਹਨਾਂ ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਹਰ ਪ੍ਰਕਾਰ ਦੇ ਲੁੱਟ ਖਸੁੱਟ ਕੀਤੀ, ਜਿੰਨੀਆਂ ਲੁੱਟ ਖਸੁੱਟ ਸੰਧੀਆਂ ਜਿੰਨੂੰ ਮੈਂ ਵੀ ਆਪਾਂ ਤੋਂ ਇੱਥੇ ਗਰੀਬ ਲੋਕ ਇੰਨੇ ਗਰੀਬ ਮਨੋ ਦੇ ਵਿੱਚ ਕੋਈ ਲਾਲਚ ਹੈ, ਉਹ ਵੀ ਇਹਨਾਂ ਦੇ ਘਰਾਂ ਦੇ ਵਿੱਚੋਂ ਤੁਹਾਨੂੰ ਵੀ ਆਪਣੀ ਨੀਤ ਕਰ ਆਪਣੀ ਆਪਣੀ ਇਸ ਪ੍ਰਕਾਰ ਦੇ ਨਾਲ ਇਸ ਨਗਰ ਦੇ ਵਿੱਚ ਇੰਨਾ ਬੜਾ ਕਰਤਾਨ ਮਚਿਆ, ਬੜੀ ਲੁੱਟ ਸੁੱਟ ਮਚੀ, ਬੜੀ ਲੋਕੀ ਸੰਗਤ ਮਚੀ। ਜਦੋਂ ਸੰਗਤ ਦੀ ਪਾਪ ਕਰਦਾ ਜਦੋਂ ਤੇ ਰੱਬ ਚੇਤੇ ਨਹੀਂ ਆਉਂਦਾ, ਆਪ ਨੂੰ ਵੱਡਾ ਜਨਮ ਹੋਇਆ
2: ਸਮਰਸਾ ਕਰਨਾ ਕੀਤਾ ਜੋ ਸੰਗੀਤ
0: ਪਦ ਮਹਾਰਾਜ ਜੀ ਪਾਤਸ਼ਾਹ ਜੋ ਨੇ ਕੀਤਾ ਮਹਾਰਾਜ ਪਿੰਡੇ ਦੇ ਜਿਹੜੇ ਹੰਡਾਰ ਨੇ ਪਿੰਡੇ ਦੇ ਸਾਹਮਣੇ ਜੋ ਸੋਨਾ ਕਲਕਾ ਕਿ ਜਿੰਦਾ ਵੀ ਮਹਾਨ ਧਿਆਨ ਕੇ ਸਮਾ ਹੋ ਜਾਵੇ ਇਹ ਸਰੀਰ ਦਾ ਮਾ ਹੋ ਨਹੀਂ ਕਰੇਗਾ ਇਹ ਹੱਡ ਦੇ ਬਾਤ ਹੋਏ ਕਸ਼ਾਪ ਦੇ ਬਾਤ ਦੇ ਲੜ ਮਰਨ ਦੀ ਸਦਾ ਦੇ ਯਾਰ ਲੈਣਾ ਹੱਸਦਾ ਹੈ ਤੇ ਸਦਾ ਹੀ ਪੈਦਾ ਦੇਣਾ ਇਹ ਸਦਾ ਹੀ ਪੈਦਾ ਹੈ ਜੀ ਵਰਗੇ ਜੋ ਬਾਤ ਨੇ ਉਹ ਬਚਨ ਦੇ ਉਹਦੇ ਕਹਿੰਦੇ ਤੇ ਉਹ ਬਸੀ ਗੁਰੂ ਹਰਗੋਬਿੰਦ ਭਾਈ ਸਾਡੀ ਡਰੋਲ ਤੇ ਬੈਠੇ ਆਪੇ ਸਾਧ ਗੁਰੂ ਦੇ ਘਰ ਮਹਾਰਾਜ ਨੇ ਸੰਗਤਾਂ ਦੇ ਕਹਿਣਾ ਦਿੱਤਾ ਸੰਗਤ ਜੀ ਸਾਡੇ ਜਾਲ ਸਾਡੇ ਸਰੀਰ ਦੇ ਉੱਤੇ ਜਾਲ ਸਾਡੇ ਜਾਗਣ ਦੇ ਪਾਉਣਾ ਕਰੋ ਜਾਲ ਸਾਡੇ ਸਰੀਰ ਨੂੰ ਸੇਕ ਲੱਗ ਰਿਹਾ ਇਧਰ ਸਾਈ ਦੀ ਡਰੋਲ ਲੱਗ ਰਿਹਾ ਜਾਲ ਦੀਆਂ ਪਾਗਲਾਂ ਦੀ ਡਰੋਲ ਸਰੀਰ ਦੇ ਉੱਤੇ ਪਾਈਆਂ ਤੇ ਸਾਈਡ ਦੇ ਉੱਤੇ ਆਠਾਂ ਵਿੱਚ ਬ੍ਰਹਮ ਦੇ ਹੋਏ ਬਾਬਾ ਜੀ ਸਭ ਪੱਟੀ ਦੇ ਅੰਦਰ ਬੈਠੇ ਆ ਪੱਟੀ ਦੇ ਅੰਦਰ ਬੈਠਿਆ ਕਰਨਾ ਬਾਬਾ ਜੀ ਤੇ ਗੁਰੂ ਦਾ ਬਿਰਧ ਹੈ ਜਿਹੜਾ ਗੁਰੂ ਕੇ ਅਰਸ਼ ਹੈ ਸਾਰਾ ਆਪਣੇ ਜੀਵਨ ਦੇ ਹਾਲ ਲੈਂਦਾ ਆਪਣਾ ਜੀਵਨ ਬਸਰ ਕਰਦਾ ਉਹ ਸਦੀਵ ਕਾਲ ਰਾਸਤੇ ਗੁਰੂ ਸਤਿ ਗੁਰੂ ਹੋ ਜਾਂਦਾ ਤੇ ਬ੍ਰਹਮ ਗਿਆਨ ਗੁਰੂ ਬਾਬਾ ਜੀ ਦਾ ਸਾਹਿਬ ਨੂੰ ਆਪ ਮਹਾਰਾਜ ਜੀ ਨੇ ਖੁਸ਼ ਹੋ ਕੇ ਤੇ ਬਾਬਾ ਜੀ ਨੇ ਨਾ ਖੁਸ਼ ਹੋ ਕੇ ਕਿਰਨਾ ਕਰਦੇ ਤੇ ਨਦੀ ਚੰਦ ਤੇ ਨਾ ਦੀ ਗੰਗਾ ਸੀਨਾ ਸਰਬ ਕਾਲ ਨੂੰ ਕਰ ਸੀਨਾ ਚੰਦ ਕਰ ਕਰ ਦੀ ਨਾ ਸਦਾ ਸਾਜ ਤੇ ਦੀ ਪੁਸ਼ਤ ਨੀ ਸਦਾ ਨਿਭੇ ਗੁਰੂ ਛੋਟੇ ਸੂਰਜ ਕਰਨੀਆਂ

Thank you.

ਸਤਿ ਸ਼੍ਰੀ ਅਕਾਲ।

Thank you.

Thank you.

ਔਰ ਦੁਖੀਆਂ ਅਨਕ ਹੱਥੀਆਂ ਜਨਮ ਜਾਤ ਨੂੰ ਮਾਫ ਕਿਆ ਦ ਮਿਟੰਤ ਮਿਟੰਤ ਸਗਲ ਸਮਰਤ ਹਰਨਾਮ ਮਿਟੰਤ।

0: ਨਾਨਕਪੁਰ ਸ਼ੁਕਰਾਨਾ ਤਰਸ ਕੀਤਾ ਮਹਾਰਾਜ ਬੱਚਿਆਂ ਪਾਸੋਂ ਕੀਰਤਨ ਦੀ ਹਾਜ਼ਰ ਕਰਵਾਈ ਸ਼ੁਕਰਾਨਾ ਸਤਿਗੁਰ ਜੀ ਸੰਗਤਾਂ ਨੂੰ ਬੇਅੰਤ ਮਹਾਰਾਜ ਆਪ ਨਾਮ ਜਾਣੀ ਜਾਣ ਸਭਨਾਂ ਦੀਆਂ ਮਨੋਕਾਮਨਾ ਭਾਵਨਾਵਾਂ ਸ਼ਵਮ ਪੁਨਕਨੇ ਸਤਿਗੁਰ ਜੀ ਬਰਕਤਾਂ ਪ੍ਰਸ਼ਕਨੇ ਹਰ ਦਮਦਾਨ ਯਾਤਰਾ ਸਫਲ
1: ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ।

ਰੁਪਇਆ ਜਸ ਤਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਂਕਰੀ ਨਾ ਹੋਈ ਬਲਿਹਾਰੀ ਕੁਝ ਦੱਸਿਆ ਤੁਰੰਤ ਨਾ ਜਾਏ ਲਿਖਿਆ ਰਹਾ ਜਾਤ ਮਹਿ ਜੋਤ ਮਹਿ ਜਾਤ ਅਕਲ ਕਲਾ ਭਰਪੂਰ ਹੈ ਤੂੰ ਸੱਚਾ ਸਾਹਿਬ ਸਿਫਤ ਵਾਲੇ ਹੋ ਜਿਨ ਕੀਤੀ ਸੋ ਪਾਰ ਕਰ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਦ ਵਿਣ ਸਿੱਧੀ ਕਨੈ ਨ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ।

ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ ਰਹਾਉ।

ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ।

ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ

ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ

ਹੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ। ਤੁਧ ਆਪੇ

ਸੋਈ ਥੀਸੀ, ਜੋ ਤੂੰ ਦਹੇ ਸੋਈ ਹਾਂ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਦਿਆਈਆ, ਜਿਸਨੂੰ ਕਿਰਪਾ ਕਰੈ ਤਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨਮੁਖ ਗਵਾਇਆ, ਤਦ ਆਪ ਵਿਛੋੜਿਆ ਆਪ

ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿੰਦੁ ਜਾ ਅਵਰ ਨਾ ਕੋਇ ਤੂੰ ਕਰ ਕਰ ਵੇਖੈ ਜਾਣੈ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰ ਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜਮੋਹੋ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨਚੇਤਸ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹਰ ਅਸਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ।

ਆਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਛੈ ਕਰਤਾ ਸ਼੍ਰੀ ਅਜਦੁਜ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਸ਼ਦ ਫਲ ਪਾਵੇ ਸੋਈ ਦੁਖ ਨਾਥ ਸਹਿ ਪਿਆ।

ਮਰੀਏ ਚੁਨ ਚੁਨ ਸਤਰ ਹਮਾਰੇ ਮਰੀਏ ਦੇਗ ਤੇਗ ਜਗ ਮੈਂ ਦਊ ਚਲੈ ਰਾਖ ਆਪ ਮੁਹਿ ਔਰ ਨਾ ਦਲੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥ

ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਉ ਸਿਮਰਾਓ ਸ਼੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਇ, ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੇਧਾਇ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ

ਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, ਚਾਲੀ ਮੁਕਤਿਓ, ਸਰਬ ਸ਼ਹੀਦੋ ਮਰੀਦੋ, ਸੱਚਿਆਰਿਓ ਪਿਆਰਿਓ, ਸਭ ਥਾਈ ਹੋਏ ਸਹਾਇ।

ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਬਿਰਧ ਕੀ ਪੈਜ ਰਹੇ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤਕਾ ਰਾਖਾ, ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਖ ਫਤਿਹ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ, ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ। ਬੋਲੋ ਜੀ, ਖਾਲਸੇ ਜੀ ਕੋ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਹਿਤ ਰਿਛਾ ਦਾਨ। ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦਰਸ਼ਨ ਦਾਰ ਮੇਲੇ। ਬੋਲੋ ਜੀ, ਸ੍ਰੀ ਅਕਾਲ ਤਖਤ ਸਾਹਿਬ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੀ ਜੀ, ਖਡੂਰ ਜੀ, ਗੁਰੂ ਕੀ ਬਾਉਲੀ, ਸ੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮੇਲੇ। ਬੋਲੋ ਜੀ, ਥੰਮ ਜੀ, ਨਨਕਾਣੀ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖਤ ਕੇਸਗੜ੍ਹ ਸਾਹਿਬ, ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖ਼ਤ ਪਟਨਾ ਸਾਹਿਬ, ਹਰਿਮੰਦਰ ਦਿੱਲੀ, ਮਹਿਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ। ਬੋਲੋ ਜੀ, ਬਗੌੜ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗਨ ਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਗਾੜ ਜੀ, ਹੀਰਾਗਾੜ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇ ਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ੍ਰੀ ਗੰਗਾ ਜੀ, ਗੋਦਾਵਰੀ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮੇਲੇ। ਬੋਲੋ ਜੀ, ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ, ਸੰਜਗਤ ਤਖ਼ਤ ਸੱਚਖੰਡ, ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ। ਬੋਲੋ ਜੀ, ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ। ਬੋਲੋ ਜੀ, ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ। ਬੋਲੋ ਜੀ, ਬੋਲੋ ਜੀ, ਬੋਲੋ ਜੀ, ਬੋਲੋ ਜੀ ਸ੍ਰੀ ਵਾਹਿਗੁਰੂ ਜੀ। ਜੀ ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ, ਕੀਰਤਨ ਚੌਕੀ, ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ, ਅਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ, ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਬੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੀ ਸਰਬਤ ਕਾ ਭਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਸ਼ਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬੋਲੇ।

ਫੁਆਰੇ ਲਗਾਏ ਗਏ ਹਨ, ਜਿਨ੍ਹਾਂ ਫੁਆਰਿਆਂ ਦੇ ਪਾਣੀ ਦੀ ਵੱਡੀ ਸਕਰੀਨ ਬਣਦੀ ਹੈ, ਜਿਸ ਸਕਰੀਨ ਦੇ ਲੇਜ਼ਰ ਰੇਂਜ ਰਾਹੀਂ ਗੁਰੂ ਸਾਹਿਬਾਨ ਜੀ ਦਾ ਇਤਿਹਾਸ ਦਿਖਾਇਆ ਜਾਂਦਾ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਠੀਕ 8:15

ਖੁਸ਼ੀਆਂ ਦੇ ਜੈਕਾਰੇ ਜਾਵੇ ਸੋ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਗੁਰਪਰ ਅਕਾਲ ਦੇਗ ਤੇਗ ਫਤਿਹ ਗੁਰੂ ਪੰਥ ਖਾਲਸੇ ਦੀ ਦਿਨੋ ਦਿਨ ਚੜ੍ਹਦੀ

ਪਹਿਲਾ ਪਹਿਲਾ ਸੱਚੇ ਤੇਰੇ ਕੰਡ ਸੱਚੇ ਬ੍ਰਹਮੰਡ ਸੱਚੇ ਤਰਲੋ ਸੱਚਾ ਆਕਾਰ ਸੱਚੇ ਤੇਰੇ ਕਰਨੇ ਸਿਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਪ੍ਰਮਾਣ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੇਰਾ ਕਲ ਕਰੋੜ ਸੱਚੇ

0: ਵਾਲਿਆ ਤ੍ਰਿਣਾਰਤੇ ਸਜਣ ਗਏ ਹਾਰ ਗਏ ਸਿਟਕਣ ਵਾਲਿਆ ਲਿਖਣਾ ਵੈ ਤਨ ਬਹਾਲਿਆ ਲਿਖਣਾ ਵੈ ਧਰਮ ਬਹਾਲਿਆ
1: ਹਮ ਰੱਖ ਮੁਗ

ਦੇਨ ਗੁਰ ਕਰੇ ਆਪਣੀ ਤਨ ਦ੍ਰਿ ਸਤਿਗੁਰ ਪਾਇਓ ਜਬ ਤੇ ਜਨ ਬ੍ਰਹਮਿਆ ਤਾ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨੇ ਸਭ ਸੁਣੇ ਲੋਕ ਸੁਭਾਇਆ ਸਤਿਗੁਰ ਮਿਲੇ ਸਚ ਪਾਇਆ ਜਿਨ ਕਹੋ ਆਪ ਗਵਾਇਆ ਜਿਨ ਸਚ ਸਚ ਬੁਝਾ

ਆਪ ਕੀਤਾ, ਹਮ ਚ ਲਿਆ, ਆਪ ਛੱਡਿਆ, ਹਮ ਚ ਗਿਆ। ਆਪ ਸਿਆਰ ਕੁੜਿਆਰ ਹਉ ਚ ਪਾਪ ਨਿਚਾਰ, ਹਉ ਚ ਨਰਕ ਸੁਰਗ ਅਵਤਾਰ। ਹਉ ਚ ਸੇ ਹਉ ਚ ਰੋਵੇ, ਹਉ ਚ ਪ੍ਰੇ ਹਉ ਤੋ ਵੈ, ਹਉ ਚ ਜਾਤ ਜਿਨਸੀ ਕੋਵੇ, ਹਉ ਚ

ਪੌੜੀ ਸਤਿਗੁਰ ਵੱਡਾ ਕਸਾ ਲਈ ਜਿਸ ਵਿੱਚ ਵੱਡੀਆਂ ਵੱਡੀਆਂ ਆ ਸਹਿ ਮਿਲ ਤਾਂ ਨਦਰੀਆਂ ਜਾ ਤਿਸ ਬਾਣਾ ਤਾਂ ਮਨ ਵਸਾਇਆ ਕਰੋ ਕਮਸਤ ਖਾਤਰ ਵਿੱਚੋਂ ਮਾਰ।